ਇੱਕ ਨਹੀਂ ਆਸਕੀ ਦੂਜਾ ਲੱਗ ਜਾਏ ਨਾਨਕ ਆਸ ਕਾਂਢੀ ਹੈ ਸਦੀ ਰਹਿ ਸਮਾ ਚੰਗਾ ਚੰਗਾ ਕਰਮ ਨੇ ਮੰਦੇ ਮੰਦਾ ਹੋ ਆਸਕੀ ਨਾ ਆਖੀ ਹੈ ਜੇ ਲਿਖੇ ਵਰਤ।

0: ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗੁਐ ਮੂਕਾ ਕਹਿਆ ਵਾਓ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ ਨਾਲ ਆਣੇ ਦੋਸਤੀ ਕਦੇ ਨਾ ਵਿਰਾਸ ਜੇ ਆ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸੂ ਅੰਦਰ ਵਸੂ ਆਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ।

0: ਪੌੜੀ ਨਾਨਕ ਅੰਤਰਾ ਜਾਪਣੀ ਹਰਤਾ ਕੇ ਭਾਰਾਵਾਰ ਆਪ ਕਰਾਏ ਸਾਖ ਤੇ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰ ਅੰਕ ਤੁਰੀ ਚੜੇ ਬਸਿਆਰ ਆਪ ਕਰਾਏ ਕਰੇ ਆਪੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤੁਸੀਂ ਕਰਨੀ ਸਾਰ
1: ਜਿੱਥੇ ਜਾਏ ਬਹੀ ਹੈ ਭਲਾ ਕਹੀਏ

0: ਜਸ਼ਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ ਚ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਸੁਫੀਆਨਾ ਕਲਾਮ।
1: ਸਮਾਤ ਫਰਮਾਓ ਸੁਫੀਆਨਾ ਰੰਗ, ਸਮਾਤ ਫਰਮਾਓ ਸੁਫੀਆਨਾ ਰੰਗ।

0: ਸਰਕਾਰਾਂ ਤੋਂ ਬਿਜਲੀ ਉਤਪਾਦਕਾਂ ਕਦੋਂ ਰਹੀ ਹੈ। ਇਹ ਯੋਜਨਾ ਪਰਿਵਾਰਾਂ ਨੂੰ ਬਿਜਲੀ ਦੀਆਂ ਲਾਗਤਾਂ ਘਟਾਉਣ, ਸਰਕਾਰੀ ਸਬਸਿਡੀਆਂ ਦਾ ਫਾਇਦਾ ਉਠਾਉਣ ਤੇ ਜ਼ੀਰੋ ਬਿਜਲੀ ਬਿੱਲਾਂ ਵੱਲ ਵਧਣ ਚ ਮਦਦ ਕਰ ਰਹੀ ਹੈ। ਉਨਾਂ ਕਿਹਾ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੇ ਹਰੇਕ ਘਰ ਦੇ ਨਾਲ ਦੇਸ਼ ਊਰਜਾ ਸੁਰੱਖਿਆ, ਵਾਤਾਵਰਨ ਸਥਿਰਤਾ ਤੇ ਆਤਮ ਨਿਰਭਰ ਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਅਗੇਹਿਤ ਹੈ। ਸਰਵਉੱਚ ਅਦਾਲਤ ਨੇ ਅੱਜ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਲਈ 3 ਮਹੀਨਿਆਂ ਦੇ ਅੰਦਰ ਅੰਦਰ ਇਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਰਵਉੱਚ ਅਦਾਲਤ ਨੇ ਕਿਹੈ ਕਿ ਫੈਸਲਿਆਂ ਚ ਦੇਰੀ ਪਟੀਸ਼ਨ ਕਰਤਾਵਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦੀ ਹੈ। ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਅ ਮਾਰੀਆ ਬਾਗਚੀ ਦੀ ਬੈਂਚ ਨੇ ਨਿੱਜੀ ਆਜ਼ਾਦੀ ਨਾਲ ਜੁੜੇ ਮਾਮਲਿਆਂ ਚ ਦੇਰੀ ਨਾਲ ਫੈਸਲੇ ਲੈਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਬੈਂਚ ਨੇ ਕਿਹਾ ਕਿ ਜ਼ਮਾਨਤ ਅਰਜ਼ੀਆਂ ਦੇ ਹੁਕਮ ਉਸੇ ਦਿਨ ਜਾਂ ਅਗਲੇ ਦਿਨ ਸੁਣਾਉਣੇ ਜਾਣੇ ਚਾਹੀਦੇ ਨੇ ਤੇ ਅਪੀਲ ਕੀਤੇ ਜਾਣੇ ਚਾਹੀਦੇ ਨੇ। ਸੁਪਰਲੀ ਅਦਾਲਤ ਨੇ ਕਿਹਾ ਕਿ ਜ਼ਮਾਨਤ ਦੇਣ ਜਾਂ ਸਜ਼ਾ ਮੁਅੱਤਲ ਕਰਨ ਦੇ ਹੁਕਮ ਦੇ ਐਲਾਨ ਤੋਂ ਤੁਰੰਤ ਬਾਅਦ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਵਿਚਾਰਧੀਨ ਕੈਦੀ ਨੂੰ ਉਸੇ ਦਿਨ ਜਾਂ ਘੱਟੋ ਘੱਟ ਅਗਲੇ ਦਿਨ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਵਿਚ ਸਭ ਸਟੇਟ ਨਿਰਮਾਣ ਤਕਨਾਲੋਜੀ ਲਿਆਉਣ ਲਈ ਸਮਝੌਤੇ ਤੇ ਉਡੀਸਾ ਸਰਕਾਰ ਇੰਟੇਲ ਅਤੇ 3DGS ਨੂੰ ਵਧਾਈ ਦਿੱਤੀ ਹੈ। ਇਸ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਭਾਰਤ ਵਿਚ ਸੈਮੀ ਕੰਡਕਟਰ ਇਕੋ ਸਿਸਟਮ ਨੂੰ ਹੋਰ ਉਤਸ਼ਾਹ ਦੇਵੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਰੂਸ ਵਿਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ ਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਮਾਸਕੋ ਚ ਹੋਈ ਮੀਟਿੰਗ ਵਿਚ ਸ੍ਰੀ ਡੋਵਾਲ ਨੇ ਕਿਹਾ ਕਿ ਜ਼ਿੰਮੇਵਾਰ ਮੁਲਕਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਹ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦਾ ਸਮਰਥਨ ਕਰਨਗੇ ਜਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।
1: आतंकवाद अंतर्राष्ट्रीय सुरक्षा के लिए सबसे गंभीर खतरों में से एक है। राष्ट्रपति पुतिन ने हाल ही में इसे बहुत ही प्रभावशाली ढंग से रेखांकित किया है। उन्होंने महसूस किया है कि एक ऐसा मुद्दा है जिस पर सभी अंतर्राष्ट्रीय सुरक्षा विशेषज्ञों को ध्यान देने की जरूरत है। ये मानवता के सभी मूल्यों पर प्रहार करता है। भारत खुद ही इस प्रायोजित आतंकवाद का शिकार रहा है। अप्रैल 2025 में पूरी दुनिया ने जम्मू कश्मीर में 26 निर्दोष नागरिकों की जघन्य हत्या देखी है।
0: ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਥਾਪਿਤ ਆਲਮੀ ਸੰਸਥਾਵਾਂ ਚ ਸੁਧਾਰ ਦਾ ਮੁੱਦਾ ਵੀ ਉਠਾਇਆ ਤੇ ਗਲੋਬਲ ਸਾਊਥ ਵਿਚ ਦੇਸ਼ਾਂ ਦੀ ਵਧੇਰੇ ਨੁਮਾਇੰਦਗੀ ਦੀ ਮੰਗ ਕੀਤੀ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਨਿਊਯਾਰਕ ਵਿਚ ਗੋਇਲ ਨੇ ਸਮੇਤ ਹਿੱਸਾ ਲਿਆ ਤੇ ਪੰਜਾਬ ਤੋਂ ਬਾਅਦ ਕਾਰੋਬਾਰੀ ਤੇ ਉਦਯੋਗਿਕ ਆਗੂਆਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਭਾਰਤੀ ਕੌਂਸਲੇਟ ਜਨਰਲ ਵੱਲੋਂ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਫੋਰਮ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਸ੍ਰੀ ਗੋਇਲ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਭਾਰਤ ਤੋਂ ਮਜ਼ਬੂਤ ਆਰਥਿਕ ਵਿਕਾਸ, ਸੁਧਾਰ, ਆਧਾਰਿਤ ਵਪਾਰ ਅਤੇ ਵਾਤਾਵਰਣ ਤੇ ਆਲਮੀ ਨਿਵੇਸ਼ਕਾਂ ਲਈ ਵੱਧ ਰਹੇ ਮੌਕਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਸ੍ਰੀ ਤੇਜ਼ੀ ਨਾਲ ਆਰਥਿਕ ਸੁਧਾਰਾਂ ਵਿਚੋਂ ਲੰਘ ਰਿਹਾ। ਮੀਟਿੰਗ ਵਿਚ ਭਾਰਤ ਅਮਰੀਕਾ ਵਪਾਰ, ਨਿਵੇਸ਼ ਨਵੀਨਤਾ ਤੇ ਸਪਲਾਈ ਚੇਨ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਸ ਹੈਂਡਲ ਹੈ @RNUJLANDAR, ਸਾਡਾ ਫੇਸਬੁੱਕ ਪੇਜ ਹੈ RNU-JLANDAR ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU-JLANDAR। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਸਾਰੀ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਵਪਾਰ ਅਤੇ ਨਿਵੇਸ਼ ਫੋਰਮ ਵਿਚ ਭਾਰਤ ਤੇ ਕੈਨੇਡਾ ਸਾਂਝੇ ਦਾਨ ਵਿਚ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ CEPA ਸਮਝੌਤੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਤੇ ਕਾਰੋਬਾਰਾਂ ਲਈ ਵਪਾਰਕ ਮੌਕਿਆਂ ਨੂੰ ਵਧਾਉਣ ਲਈ ਦੁਵੱਲੇ ਵਪਾਰ ਤੇ ਨਿਵੇਸ਼ ਸਬੰਧਾਂ ਦੀ ਸੰਭਾਵਨਾ ਦੀ ਪੁਸ਼ਟੀ ਕੀਤੀ। ਕੈਨੇਡਾ ਵਪਾਰ ਅਤੇ ਨਿਵੇਸ਼ ਫੋਰਮ ਵਿਚ ਇਕ ਨਵੀਂ ਵਪਾਰਕ ਭਾਈਵਾਲੀ ਤੇ ਵਪਾਰਕ ਸਮੂਲੀਅਤ ਨੂੰ ਉਤਸ਼ਾਹਿਤ ਕਰਦਿਆਂ ਸ੍ਰੀ ਸਿੱਧੂ ਨੇ ਸਵੱਛ ਊਰਜਾ, ਮਹੱਤਵ ਵਿਚ ਖੇਤੀਬਾੜੀ ਭੋਜਨ, ਉੱਨਤ ਨਿਰਮਾਣ, ਡਿਜੀਟਲ ਤਕਨਾਲੋਜੀਆਂ ਤੇ ਹੁਨਰ ਵਿਕਾਸ ਵਰਗੇ ਪੂਰੇ ਖੇਤਰਾਂ ਚ ਸਹਿਯੋਗ ਵਧਾਉਣ ਤੇ ਮੌਕਿਆਂ ਤੇ ਵੀ ਜ਼ੋਰ ਦਿੱਤਾ। ਭਾਰਤ ਲਈ ਪੈਟਰੋਲੀਅਮ ਲੈ ਕੇ ਆ ਰਿਹਾ ਇਕ ਟੈਂਕਰ ਸਫਲਤਾਪੂਰਵਕ ਫਾਰਮਰਸ ਦੇ ਸਟੇਟ ਪਾਰ ਕਰ ਗਿਆ। ਇਹ ਜਾਣਕਾਰੀ ਸਮੁੰਦਰੀ ਆਵਾਜਾਈ ਦੀ ਨਿਗਰਾਨੀ ਕਰਨ ਵਾਲੀਆਂ ਕਈ ਵੈਬਸਾਈਟਾਂ ਤੋਂ ਪ੍ਰਾਪਤ ਹੋਈ ਹੈ। ਟੈਂਕਰ ਨਿਸੋਸ ਕਰੋਸ ਫਾਰਮਰਸ ਸਟੇਟ ਪਾਰ ਕਰਕੇ ਵਿਸ਼ਾਖਾਪਟਨਮ ਨਾਲ ਅੱਗੇ ਵਧ ਰਿਹਾ। ਇਸ ਤੋਂ 3 ਜੂਨ ਨੂੰ ਪਹੁੰਚਣ ਦੀ ਉਮੀਦ ਹੈ। ਮਾਰਸ਼ਲ ਦੀਪ ਸਿੰਘ ਦੇ ਝੰਡੇ ਵਾਲਾ ਜਹਾਜ਼ 21 ਮਈ ਨੂੰ ਸਾਫਾ ਤੋਂ ਰਵਾਨਾ ਹੋਇਆ ਤੇ ਅੱਜ ਸਵੇਰੇ ਭਾਰਤ ਦੇ ਪੱਛਮੀ ਤੱਟ ਤੋਂ ਉੱਤਰੀ ਅਰਬ ਸਾਗਰ ਚ ਪਹੁੰਚਿਆ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦਸਿਆ ਕਿ ਈਰਾਨ ਦੀ ਤਜਵੀਜ਼ਸ਼ੁਦਾ ਆਵਾਜਾਈ ਫੀਸਾਂ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਦਰਮਿਆਨ ਇਸਲਾਮਿਕ ਰੈਵੋਲੂਸ਼ਨ ਇਰਾਕ ਕੋਲ 24 ਘੰਟਿਆਂ ਵਿਚ 3 ਵਪਾਰਕ ਜਹਾਜ਼ਾਂ ਨੂੰ ਸਟੇਟ ਵਿਚੋਂ ਲੰਘਣ ਦੀ ਇਜਾਜ਼ਤ ਦਿੱਤੀ ਹੈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ। ਸਾਡੇ ਪੱਤਰਕਾਰਾਂ ਨੇ ਦਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਕਈ ਥਾਵਾਂ ਤੇ ਜੇਤੂ ਐਲਾਨ ਦਿੱਤੇ ਨੇ ਤੇ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਨੇ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਮੁਤਾਬਕ ਖ਼ਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਨੇ 201, ਕਾਂਗਰਸ ਨੇ 55, ਸੋਮਣੀ

ਰਾਸ਼ਟਰੀ ਚਾਂਦੀ ਦਾ ਤਮਗਾ ਜਿੱਤਿਆ। ਉਧਰ ਨਿਤਿਨ ਗੁਪਤਾ ਨੇ ਮਰਦਾਂ ਦੇ ਵਰਗ ਚ 5000 ਮੀਟਰ ਪੈਦਲ ਚਾਲ ਖਿਤਾਬ ਚੁੱਕਿਆ। ਆਈਟੀਆਈ ਕ੍ਰਿਕਟ ਵਿਚ ਅੱਜ ਦੂਜੇ ਕੁਆਲੀਫਾਇਰ ਦੇ ਮੁਕਾਬਲੇ ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਚ ਸ਼ਾਮਲ ਸਾਢੇ 7 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ ਚ ਹੋਣ ਵਾਲੇ ਫਾਈਨਲ ਮੁਕਾਬਲੇ ਚ ਰਾਇਲ ਚੈਲੰਜਰਸ ਬੰਗਲੌਰ ਖਿਲਾਫ ਖੇਡੇਗੀ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿਚ ਇਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ ਤੇ ਸੋਲਰ ਪੈਨਲ ਲਗਾਏ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖ ਰੱਖਣ ਲਈ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਇਸ ਸਾਲ ਦੇ ਸੀਮਤ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਇਸ ਤੋਂ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ।

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਹਰਜੀਤ ਕੌਰ ਹਾਜ਼ਰ ਹੈ ਤੁਹਾਡੀ ਸੇਵਾ ਵਿਚ ਸਰਾਇਕੀ ਗੀਤਾਂ ਦਾ ਪ੍ਰੋਗਰਾਮ ਲੈ ਕੇ। ਸਰਾਇਕੀ ਗੀਤ ਸਾਡਾ ਵਿਰਸਾ ਹੈ ਜਿਹੜਾ ਸੈਕੜਾ ਸਾਲਾਂ ਦਾ ਪੰਧ ਤੈਅ ਕਰਕੇ ਆਏ ਹਨ। ਇਨ੍ਹਾਂ ਦੀ ਮਿਠਾਸ, ਇਨ੍ਹਾਂ ਦਾ ਸਵਾਦ, ਇਨ੍ਹਾਂ ਦੀ ਬੋਲੀ ਸਾਡੇ ਦਿਲ ਨੂੰ ਸਕੂਨ ਦਿੰਦੀ ਹੈ। ਇਹ ਸਰਾਇਕੀਆਂ ਦੀ ਜ਼ੁਬਾਨ ਤੇ ਹਮੇਸ਼ਾ ਚੜੇ ਰਹਿੰਦੇ ਹਨ ਤੇ ਸਰਾਇਕੀ ਗੀਤ ਗਾਉਣ ਵਾਲੇ ਕਲਾਕਾਰਾਂ ਦਾ ਤਾਂ ਜਵਾਬ ਹੀ ਨਹੀਂ। ਜੁਗਲਬੰਦੀ ਸਰਾਇਕੀ ਗੀਤਾਂ ਵਿਚ ਇੱਕ ਗੱਲ ਕਰਿੰਦਾ ਹੈ ਤੇ ਦੂਜਾ ਉਹਦਾ ਜਵਾਬ ਦਿੰਦਾ ਏ। ਹੁਣ ਸਰਾਇਕੀ ਗੀਤ ਰੋਜ਼ਾਨਾ ਲਿਖੇ ਰਹਿੰਦੇ ਹਨ। ਇਸ ਤਰ੍ਹਾਂ ਸਰਾਇਕੀ ਗੀਤ ਅੱਗੋ ਵਧੇਂਦੇ ਰਹਿੰਦੇ ਹਨ। ਸੁਣਾ ਲਿਓ, ਪਿਆਰ ਵੀ ਕੀ ਸ਼ੈ ਹੈ, ਮਿਲਣ, ਵਿਛੋੜਾ, ਮੁਹੱਬਤ, ਦੂਰੀਆਂ, ਭਾਸ਼ਾ ਕੋਈ ਵੀ ਥੀਵੇ, ਗੀਤਾਂ ਵਿਚ ਪਿਆਰ ਮੁਹੱਬਤ ਦੀ ਗੱਲ ਹੀ ਬਹੁ ਹੁੰਦੀ ਹੈ। ਛੂਹੇ ਛੂਹੇੜੀਆਂ ਦੀ ਮੁਹੱਬਤ ਦੀ ਗੱਲ, ਜਿਸ ਨਾਲ ਪਿਆਰ ਥੀਂਦਾ ਹੈ ਨਾ ਥੀਂਦਾ ਹੈ, ਇਸ ਵਿਚ ਰੋਕ ਟੋਕ ਕਹਿਣੀ ਤੇ ਛੂਹਾ ਜਦੋਂ ਛੂਹੇਰ ਕੋ ਦਿਲ ਦੀ ਡੂੰਘਾਈਆਂ ਤੋਂ ਵੱਧ ਪਿਆਰ ਕਰਿੰਦਾ ਹੈ ਤਾਂ ਉਸਕੇ ਹਾਂ ਕੋ ਇੱਕ ਸਕੂਨ ਜਿਹਾ ਮਿਲਦਾ ਹੈ ਕਿ ਹਾਂ ਉਸਕਾ ਕੋਈ ਚਾਹਣ ਵਾਲਾ ਹੈ ਤੇ ਉਹਦੇ ਲਈ ਉਹ ਪਾਗਲ ਜਿਹਾ ਹੋਈ ਫਿਰਦਾ ਹੈ। ਜੀ ਕੋ ਇਹ ਗੀਤ ਮੈਂ ਤੁਹਾਂ ਕੋ ਸੁਣਵੈਂਦੀ ਹਾਂ। ਮੈਂ ਤਪਦੀਆਂ ਗਲੀਆਂ ਵਿਚ ਫਿਰਦਾ, ਦੀਦਾਰ ਮੇਰਾ ਦਰਕਾਰ ਵੀ ਤੂੰ, ਦੁਨੀਆਂ ਦੀ ਨਾ ਕੋਈ ਲੋੜ ਮਾਹੀ, ਇੱਕ ਤੇਰਾ ਚਾਹੀਦਾ ਪਿਆਰ ਮੇਕੂ। ਤੇ ਅਗੂ ਗੀਤ ਹੈ, ਤੇਰੇ ਇਸ਼ਕ ਨੇ ਸਾਵਲ ਯਾਰ ਮਸਤ ਬੁਲੰਦ ਕੀਤਾ।

0: पहले लिखी गई हन। आत्म परंपरा का पहला नाटक कार मंदा है पेश किया गया। थोड़ के प्रदेश वेंदे ता इमाल दी है नाच नहीं की वेंदी बल्कि ना चाहते हन। इन्दे बाद जगन्नाथपुरी आ गए
1: अपने गांव तो आके उन्हें एक नचण वाली टोली बनाई तो रामलीला खेडन लग पिए। ਉਹ ਨਾਲ ਨਾਲ ਗਾਉਣ ਵੀ ਗਾਉਂਦੇ ਹਨ ਤੇ ਸਮਾਜਿਕ ਕੰਮਾਂ ਕਾਰਾਂ ਵਿਚ ਵੀ ਜੁੜ ਗਈ ਏ। ਇਹਦੇ ਇਲਾਵਾ ਉਹਨਾਂ ਨਾਟਕ ਗੀਤ ਤੇ ਕਿਤਾਬਾਂ ਲਿਖਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਕਿਤਾਬਾਂ ਦੀ ਭਾਸ਼ਾ ਬਹੁਤ ਸੌਖੀ ਤੇ ਸਿੱਧਾ ਆਈ ਜਿਹਦੇ ਕਰਕੇ ਲੋਕਾਂ ਉਹਨਾਂ ਦੀ ਲਿਖਤ ਨੂੰ ਬਹੁਤ ਪਸੰਦ ਕੀਤਾ। ਉਹਨਾਂ ਦੀ ਲਿਖੀ ਕਿਤਾਬਾਂ ਵਾਰਾਣਸੀ ਹਾਵੜਾ ਤੇ ਛਪੜਾ ਤੋਂ ਛਪੀ ਗਈ। ਉਹਨਾਂ ਦੀ ਲਿਖੀ ਹੋਈ ਕਿਤਾਬਾਂ ਦਾ ਨਾਂ ਇਵੇਂ ਹਨ ਵਿਦੇਸ਼ੀਆ ਭਾਈ ਵਿਰੋਧ ਬੇਟੀ ਬੇਚਵਾ ਕਲਯੁਗ ਪ੍ਰੇਮ ਗੱਬਰ ਗਿਚੋਰ ਗੰਗਾ ਸਨਾਨ ਵਿਧਵਾ ਬਲਾਪ ਸ਼੍ਰੀ ਵਿਵਾਹ ਭਜਨ ਕੀਰਤਨ ਰਾਮਲੀਲਾ ਗਾਨ ਕ੍ਰਿਸ਼ਨ ਮਾਤਾ ਭਗਤੀ ਤੇ ਬਈ ਹੋਰ ਬਹੁਤ ਸਾਰੀ ਕਿਤਾਬਾਂ ਹਨ। ਸ਼੍ਰੀ ਬਿਖਾਰੇ ਠਾਕੁਰ ਨੂੰ ਭੋਜਪੁਰੀ ਭਾਸ਼ਾ ਤੇ ਸੰਸਕ੍ਰਿਤ ਦਾ ਵੱਡਾ ਜੰਡਾ ਬਰਦਾਰ ਮੰਨਿਆ ਵੇਂਦੇ। ਭੋਜਪੁਰੀ ਭਾਸ਼ਾ ਝਾਰਖੰਡ ਪੂਰਬੀ ਉੱਤਰ ਪ੍ਰਦੇਸ਼ ਤੇ ਬੰਗਾਲ ਦੇ ਕੁਝ ਹਿੱਸਿਆਂ ਸਮੇਤ ਬਿਹਾਰ ਦੇ ਖਾਸ ਹਿੱਸਿਆਂ ਵਿਚ ਬੋਲੀ ਜਾਂਦੀ ਹੈ। ਇਹ ਸਿਰਫ ਹੀ ਭਾਸ਼ਾਈ ਖੇਤਰ ਵਿਚ ਹੀ ਪਸੰਦ ਕਹਿਣੀ ਕੀਤੀ ਜਾਂਦੀ ਬਾਕੀ ਉਹਨਾਂ ਸ਼ਹਿਰਾਂ ਚ ਵੀ ਜਿੱਥੋਂ ਬਿਹਾਰੀ ਮਜ਼ਦੂਰ ਆਪਣੀ ਰੋਜ਼ੀ ਰੋਟੀ ਕਿਤੇ ਚਲੇ ਗਏ ਹਨ ਉੱਥੋਂ ਵੀ ਲਾਈ ਵੇਂਦੀ ਹੈ। ਕਈ ਲੋਕ ਆਪਣੇ ਸਾਮੰਤ ਔਰ ਬ੍ਰਾਹਮਣਵਾਦੀ ਮੁੱਲਾਂ ਨੂੰ ਕਾਇਮ ਰੱਖਣ ਕੀਤੇ ਉਨ੍ਹਾਂ ਦੀ ਆਲੋਚਨਾ ਕੀਤੀ ਜੋ ਕੁਝ ਹੱਦ ਤੱਕ ਸੱਚ ਥੀ ਸਕਦੇ। ਆਪਣੇ ਕੰਮਾਂ ਵਿਚ ਕੁਝ ਬ੍ਰਾਹਮਣ ਤੇ ਸਾਮੰਤੀ ਮੁੱਲਾਂ ਦੀ ਹਿਮਾਇਤ ਦੇ ਬਾਵਜੂਦ ਉਨ੍ਹਾਂ ਹਮੇਸ਼ਾ ਬਰਾਬਰੀ ਤੇ ਸਮਤਾਵਾਦੀ ਸਮਾਜ ਦੀ ਨਜ਼ਰ ਵਾਲੀ ਪਹਿਲ ਕੀਤੀ ਹੈ। ਸਾਨੂੰ ਇਵੇਂ ਸਮਝਣਾ ਚਾਹੀਦੇ ਬ੍ਰਾਹਮਣਵਾਦੀ ਮੁੱਲਾਂ ਦੇ ਇਨ੍ਹਾਂ ਕੰਮ ਕਲੀ ਬੇਮਤਲਬ ਦੇ ਪਛਾਣੇ ਦੇ ਤਹਿਤ ਸਮਤਾਵਾਦੀ ਸਮਾਜ ਦੀ ਕੋਈ ਵਿਕਲਪ ਕਹਿਣੀ ਥੀ ਸਕਦੀ। ਹਾਲਾਂਕਿ ਉਨ੍ਹਾਂ ਦਾ ਨਾਟਕ ਗੁੰਡੇ ਵੇ ਤੇ ਗਾਵਾਂ ਦੇ ਉਨ੍ਹਾਂ ਦੇ ਸਮਾਜ ਦੇ ਚੋਰਦੇ ਵੱਡੇ ਫੱਲੇ ਇਹ ਹਾਲੇ ਵੀ ਕੋਲਕਾਤਾ ਪਟਨਾ ਬਨਾਰਸ ਤੇ ਬਹੁਤ ਨਿੱਕੇ ਵੱਡੇ ਸ਼ਹਿਰਾਂ ਵਿਚ ਬਹੁਤ ਮਸ਼ਹੂਰ ਹਨ। ਜਿੱਥੋਂ ਜਿੱਥੋਂ ਮਜ਼ਦੂਰ ਤੇ ਗਰੀਬ ਆਪਣੇ ਰੋਜ਼ੀ ਰੋਟੀ ਦੀ ਤਲਾਸ਼ ਵਿਚ ਗਏ ਹੋਏ ਹਨ ਉੱਥੋਂ ਉੱਥੋਂ ਇਹ ਪਸੰਦ ਕੀਤੇ ਜਾਂਦੇ ਹਨ। ਭੋਜਪੁਰੀ ਸਮਾਜ ਵਿਚ ਸ਼੍ਰੀ ਬਿਖਾਰੀ ਠਾਕੁਰ ਤੇ ਨਾਚ ਇਕ ਬਾਏ ਦੇ ਪ੍ਰਾਇਵਾਚੀ ਬਣ ਗਏ ਹਨ। ਨੱਚਣ ਦੇ ਬਾਰੇ ਉਨ੍ਹਾਂ ਦੀ ਇਹ ਲਿਖਤ ਬਹੁਤ ਕਮਾਲ ਦੀ ਹੈ। ਨਾਚ ਹੈ ਕਾਚ ਬਾਤ ਹੈ ਸਾਚ ਇਹ ਮੈਂ ਲਾਗੇ ਨਾ ਆਚ। ਇਹ ਲਿਖਤ ਨੱਚਣ ਦੇ ਵਿਭਾਗ ਦੇ ਕਈ ਪਹਿਲੂਆਂ ਦੀ ਤਰਫ਼ ਇਸ਼ਾਰਾ ਕਰਦੀ ਹੈ। ਉਹ ਆਦਾ ਹਨ ਨਾਚ ਹੈ ਬਹੁਤ ਕੱਚੀ ਤੇ ਨਾਸ਼ਵਸ਼ ਹੈ ਪਰ ਇਹ ਸੱਚ ਕੋ ਉਜਾਗਰ ਕਰਦੇ ਇੱਕ ਕਈ ਕਿਸਮ ਦੇ ਇਮਤਿਹਾਨ ਦਾ ਡਰ ਕਹਿਣੀ। 1903 ਤੋਂ 1970 ਤੱਕ ਬਿਖਾਰੀ ਠਾਕੁਰ ਦੀ ਨੱਚਣ ਵਾਲੀ ਟੋਲੀ ਬੰਗਾਲ ਤੇ ਨੇਪਾਲ ਦੇ ਬਾਕੀ ਬਹੁਤ ਸ਼ਹਿਰਾਂ ਵਿਚ ਟਿਕਟ ਸ਼ੋਅ ਕਰਕੇ ਆਪਣੇ ਪ੍ਰੋਗਰਾਮ ਦਿਖਾਉਂਦੇ ਹਨ ਬਿਲਕੁਲ ਸਰਮਾ ਵਾਲੀ ਕਾਰ। ਇਹ ਗੱਲ ਉਹਨਾਂ ਦੇ ਨਾਟਕਾਂ ਤੋਂ ਸਾਬਿਤ ਹੁੰਦੀ ਹੈ ਕਿ ਬਿਖਾਰੀ ਠਾਕੁਰ ਦੀ ਸੋਚ ਵਕਤ ਤੋਂ ਬਹੁਤ

0: 1971 ਉਠੀ ਗਿਆ ਤੇ ਇੰਜਾ ਮਹਾਨ ਕਲਾਕਾਰ ਚਿੰਤਕ ਸਾਕੂ ਹਮੇਸ਼ਾ ਕਿਤੇ ਛੋੜ ਕੇ ਟੁਰ ਗਿਆ ਪਰ ਵੇਂਦੇ ਵੇਂਦੇ ਉਹ ਸੰਸਕ੍ਰਿਤੀ ਤੇ ਸਾਹਿਤਯ ਦਾ ਅਨੋਖਾ ਖਜ਼ਾਨਾ ਸਾਡੇ ਕਿਤੇ ਛੋੜ ਗਏ ਹਨ ਆਉਣ ਵਾਲੀ ਨਸਲਾਂ ਵੀ ਉਹਨਾਂ ਦੇ ਕੰਮ ਨੂੰ ਬਹੁਤ ਕੁਝ ਸਿੱਖ ਸਕਦੀ ਹਨ ਉਹਨਾਂ ਦੇ ਬਾਰੇ ਜਿੱਤਾ ਆਖਾ ਬੰਦੇ ਉਹ ਥੋੜਾ ਹੀ ਉਹਨਾਂ ਜਿਹੜਾ ਕੰਮ 21 ਸਾਲਾਂ ਪਹਿਲੇ ਕਰ ਦਿੱਤੇ ਉਹ ਆਪਣੇ ਆਪ ਵਿਚ ਇਕ ਮਿਸਾਲ ਬਣ ਗਈ ਹੈ ਉਹ ਅੱਜ ਵੀ ਤੇ ਆਉਣ ਵਾਲੇ ਕੱਲ ਵੀ ਇਕ ਚਾਨਣ ਮਨਾਰ ਵਾਲੇ ਕਾਰ ਸਾਡਾ ਮਾਰਗ ਦਰਸ਼ਨ ਕਰਿੰਦੇ ਆਸਨ ਇਹਨਾਂ ਮਹਾਂਪੁਰਸ਼ਾਂ ਨੂੰ ਸਾਡਾ ਸਾਰਿਆਂ ਦਾ ਦਿਲੋਂ ਪ੍ਰਣਾਮ ਹੈ ਪਰਮ ਪਿਤਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੁਹਾਨੂੰ ਸਾਰਿਆਂ ਨੂੰ ਇਕ ਵਾਰ ਵਲਾ ਮੇਰੀ ਰਾਮ ਰਾਮ
1: ਮੈਂ ਰੀਨਾ ਕੌਲ ਆਪ ਸਭ ਨੂੰ ਰਾਮ ਰਾਮ ਤੇ ਨਮਸਤੇ ਕਰਿੰਦੀ ਹਾਂ ਅੱਜ ਮੈਂ ਹਾਜ਼ਰ ਹਾਂ ਆਪ ਸਭ ਦੇ ਸਾਹਮਣੇ ਸਰਾਏ ਕੇ ਸੂਫੀ ਸੰਗੀਤ ਦਾ ਇਕ ਪ੍ਰੋਗਰਾਮ ਲੈ ਕੇ ਉਹ ਸੂਫੀ ਸੰਗੀਤ ਜਿਹੜੀ ਆਬਿਦਾ ਪ੍ਰਵੀਨ ਜੀ ਨੇ ਆਪਣੀ ਮਿੱਠੀ ਮਿੱਠੀ ਆਵਾਜ਼ ਵਿਚ ਗਾਇਆ ਹੈ ਮੈਂ ਮੰਗਤੀ ਮੌਲਾ ਅਲੀ ਦੀ ਮੈਂ ਕਿਉਂ ਘਬਰਾਵਾਂ ਮੈਂ ਮੰਗਤੀ ਮੌਲਾ ਅਲੀ ਦੀ ਮੈਂ ਕਿਉਂ ਘਬਰਾਵਾਂ ਅਸਦੇ ਲਹਦਾ ਵਜਨ ਲਹਦਾ ਕਰਮ ਲਹਦਾ ਏਨੁ ਲਹਦਾ ਵਿਰਦ ਪਾਕਾਵਾਂ ਮੈਂ ਮੰਗਤੀ

ਇਸ ਬੇਰੰਗ ਵਿੱਚ ਐਸੀ ਰੰਗ ਗਈ, ਮੁੱਕ ਗਿਆ ਸਭ ਦੁਨੀਆ ਦਾ ਰੋਲਾ। ਅਸਦੁੱਲਾਹ ਦਾ, ਵਜਹੁੱਲਾਹ ਦਾ, ਕਰਮੁੱਲਾਹ ਦਾ, ਐਨੁੱਲਾਹ ਦਾ ਵਿਰਦ ਪਕਾਨਾ। ਮੈਂ ਮੰਗਤੀ ਮੌਲਾ ਅਲੀ ਦੀ, ਮੈਂ ਕਿਉਂ ਘਬਰਾਵਾਂ। ਮੈਂ ਮੰਗਤੀ ਮੌਲਾ ਅਲੀ ਦੀ, ਮੈਂ ਕਿਉਂ ਘਬਰਾਵਾਂ। ਮੈਂ ਦੁੱਖ

ਵਿੱਚ ਸੜਦੀ ਕਰ ਦੇ ਮੌਲਾ ਕਰਮ ਦਾ ਸਾਇਆ ਤਸਦੁੱਲਾਹ ਦਾ ਕਰਮੁੱਲਾਹ ਦਾ ਵਜੂਲਾਹ ਦਾ ਏਨੁੱਲਾਹ ਦਾ ਵਿਰਦ ਪਾਕਾਵਾਂ ਮੈਂ ਮੰਗਤੀ

ਸਾਵਣ ਵਿੱਚ ਲਹਿਰਾਵੇ ਯਾਦ ਹੁਸੈਨੀ ਆਵੇ, ਫੁੱਲ ਦੇ ਬਾਗ ਜਗਾਵੇ, ਪਰਚਮ ਅੱਬਾਸ ਦਾ ਗਾਜ਼ੀ ਅੱਬਾਸ ਦਾ ਸੋਹਣੇ ਅੱਬਾਸ ਦਾ ਪਰਚਮ ਪਰਚਮ ਅੱਬਾਸ

ਗਾਜ਼ੀ ਅਬਾਸ ਦਾ ਸੋਹਣੇ ਅਬਾਸ ਦਾ ਪਰਚਮ ਪਰਚਮ ਅਬਾਸ ਦਾ ਗਾਜ਼ੀ ਅਬਾਸ ਦਾ ਸੋਹਣੇ ਅਬਾਸ ਦਾ ਪਰਚਮ ਸੇਵਣ ਵਿੱਚ ਹਰਾਵੇ ਯਾਦਵ ਸੈਨੀ ਆਵੇ ਪੁਲ ਦੇ ਭਾਗ ਜਗਾਵੇ ਪਰਚਮ ਅਬਾਸ ਦਾ ਗਾਜ਼ੀ ਅਬਾਸ ਦਾ ਸੋਹਣੇ ਅਬਾਸ ਦਾ ਪਰਚਮ ਹੋ ਪਰਚਮ।

ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਬਣ ਜੋ ਗਨ ਲਾਲ ਕਲੰਦਰ ਦੀ, ਬਣ ਜੋ ਗਨ ਲਾਲ ਕਲੰਦਰ ਦੀ, ਕਹਿੰਦੀ ਫਿਰਾਂ ਮੈਂ ਗਲੀ ਗਲੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਬਣ ਜੋ ਗਣ ਲਾਲ ਕਲੰਦਰ ਦੀ, ਬਣ ਜੋ ਗਣ ਲਾਲ ਕਲੰਦਰ ਦੀ, ਇਹ ਕਹਿੰਦੀ ਫਿਰਾਂ ਮੈਂ ਗਲੀ ਗਲੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ।

ਇਸ ਫਾਨੀ ਦੁਨੀਆ ਵਿੱਚ ਰਹਿ ਕੇ ਕੋਈ ਵੀ ਕੰਮ ਨਾ ਆਇਆ ਗੁਰਸ਼ਦ ਲਾਲ ਕਲੰਦਰ ਮੇਰੇ ਹਰਦਮ ਸਾਥ ਨਿਭਾਇਆ ਇਸ ਫਾਨੀ ਦੁਨੀਆ ਵਿੱਚ ਰਹਿ ਕੇ ਕੋਈ ਵੀ ਕੰਮ ਨਾ ਆਇਆ ਗੁਰਸ਼ਦ ਲਾਲ ਕਲੰਦਰ ਮੇਰੇ ਹਰਦਮ ਸਾਥ ਨਿਭਾਇਆ ਤੇਰੇ ਕਰਮ ਦੇ ਹੀਰੇ ਮੋਤੀਆਂ ਨਾਲ ਤੇਰੇ ਕਰਮ ਦੇ ਹੀਰੇ ਮੋਤੀਆਂ ਨਾਲ ਰਵੀ ਦਿਲ ਦੀ ਝੋਲੀ ਭਰੀ ਭਰੀ ਮੇਰੀ ਰੂਹ ਵਿੱਚ ਵਸਦਾ।

ਕਹਿਣ ਦੇ ਪੰਜਾਬ ਮੰਤਰੀ ਸਾਹਿਬ ਆਗਾਜ਼ ਹੋ ਚੁੱਕਾ ਹੈ ਤੇ ਆਗਾਜ਼ ਦੇ ਵਿਚ ਹਮੇਸ਼ਾ ਵਾਂਗ ਅੱਜ ਦੀ ਗੱਲ ਅੱਜ ਦੀ ਗੱਲ ਦੇ ਵਿਚ ਅਸੀਂ ਗੱਲ ਕਰਾਂਗੇ ਅੱਜ ਕਿਸਾਨ ਨੇਤਾ ਚੌਧਰੀ ਚਰਨ ਸਿੰਘ ਹੋਣਾ ਬਾਰੇ ਤੇ ਗੱਲ ਕਰਦੇ ਹਾਂ ਜੀ ਚੌਧਰੀ ਚਰਨ ਸਿੰਘ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਸਭ ਤੋਂ ਮਹਾਨ ਕਿਸਾਨ ਨੇਤਾ ਸਨ ਉਹਨਾਂ ਨੇ ਆਪਣਾ ਪੂਰਾ ਜੀਵਨ ਕਿਸਾਨਾਂ ਮਜ਼ਦੂਰਾਂ ਅਤੇ ਪੇਂਡੂ ਭਾਰਤ ਦੇ ਹਿੱਤਾਂ ਲਈ ਸਮਰਪਿਤ ਕਰ ਦਿੱਤਾ ਜਿਸ ਕਾਰਨ ਉਹਨਾਂ ਨੂੰ ਕਿਸਾਨਾਂ ਦੇ ਮਸੀਹਾ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਚੌਧਰੀ ਚਰਨ ਸਿੰਘ ਦੇ ਜੀਵਨ ਅਤੇ ਸਿੱਖਿਆ ਬਾਰੇ ਪਹਿਲੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਹੋਇਆ 3 ਦਸੰਬਰ 1902 ਨੂੰ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਮੂਰਪੁਰ ਪਿੰਡ ਵਿਚ ਇਕ ਕਿਸਾਨ ਪਰਿਵਾਰ ਦੇ ਵਿਚ ਹਾਪੜ ਉਸ ਵੇਲੇ ਮੇਰਠ ਕਿਹਾ ਜਾਂਦਾ ਸੀ ਤੇ ਸਿੱਖਿਆ ਦੀ ਗੱਲ ਕਰੀਏ ਤਾਂ ਉਹਨਾਂ ਨੇ 1903 ਵਿਚ ਸਾਇੰਸ ਵਿਚ ਗ੍ਰੈਜੂਏਸ਼ਨ ਬੀਐਸਸੀ ਕੀਤੀ ਅਤੇ 1925 ਵਿਚ ਆਗਰਾ ਯੂਨੀਵਰਸਿਟੀ ਤੋਂ ਐਮਏ ਦੀ ਡਿਗਰੀ ਹਾਸਲ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਵਕਾਲਤ ਸ਼ੁਰੂ ਕੀਤੀ ਉਹਨਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਹਿੱਸਾ ਲਿਆ ਅਤੇ ਮਹਾਤਮਾ ਗਾਂਧੀ ਦੇ ਅੰਦੋਲਨ ਦੌਰਾਨ ਕਈ ਵਾਰ ਜੇਲ੍ਹ ਵੀ ਗਏ ਫਿਰ ਆ ਜਾਂਦੀ ਹੈ ਸਿਆਸੀ ਸਫ਼ਰ ਦੀ ਵਾਰੀ ਉਹ ਦੋ ਵਾਰ 1967 ਅਤੇ 1970 ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ 28 ਜੁਲਾਈ 1979 ਤੋਂ 14 ਜਨਵਰੀ 1980 ਤੱਕ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਰਹੇ ਹੋਰ ਅਹੁਦਿਆਂ ਦੀ ਗੱਲ ਕਰੀਏ ਤਾਂ ਉਹ ਦੇਸ਼ ਦੇ ਉਪ ਪ੍ਰਧਾਨ ਮੰਤਰੀ ਵੀ ਰਹੇ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਵੀ ਰਹੇ ਕਿਸਾਨ ਨੇਤਾ ਇਸ ਲਈ ਉਹਨਾਂ ਨੂੰ ਕਹਿੰਦੇ ਨੇ ਕਿ ਉਹਨਾਂ ਨੇ ਕਿਸਾਨਾਂ ਲਈ ਬਹੁਤ ਅਹਿਮ ਇਤਿਹਾਸਕ ਕੰਮ ਕੀਤੇ ਚੌਧਰੀ ਚਰਨ ਸਿੰਘ ਨੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਕਈ ਅਹਿਮ ਕਾਨੂੰਨ ਬਣਾਏ ਜ਼ਮੀਨਦਾਰੀ ਪ੍ਰਥਾ ਦਾ ਖਾਤਮਾ ਕੀਤਾ ਉੱਤਰ ਪ੍ਰਦੇਸ਼ ਦੇ ਮਾਲ ਮੰਤਰੀ ਵਜੋਂ ਉਹਨਾਂ ਨੇ ਜ਼ਮੀਨਦਾਰੀ ਖਾਤਮਾ ਐਕਟ ਲਾਗੂ ਕੀਤਾ ਜਿਸ ਨਾਲ ਲੱਖਾਂ ਗਰੀਬ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮਾਲਕਾਨਾ ਹੱਕ ਮਿਲਿਆ ਪਟਵਾਰੀ ਪ੍ਰਣਾਲੀ ਵਿਚ ਸੁਧਾਰ ਕੀਤਾ ਕਿਸਾਨਾਂ ਨੂੰ ਭ੍ਰਿਸ਼ਟਾਚਾਰ ਤੋਂ ਬਚਾਅ ਲਈ ਉਹਨਾਂ ਨੇ ਪਟਵਾਰੀ ਪ੍ਰਣਾਲੀ ਵਿਚ ਵੱਡਾ ਸੁਧਾਰ ਕੀਤੇ ਫਿਰ ਮੰਡੀ ਐਕਟ ਆ ਗਿਆ ਕਿਸਾਨਾਂ ਦੀ ਫਸਲ ਦਾ ਸਹੀ ਮੁੱਲ ਦਵਾਉਣ ਅਤੇ ਵਪਾਰਾਂ ਦੀ ਲੁੱਟ ਖਸੁੱਟ ਬੰਦ ਕਰਨ ਲਈ ਉਹਨਾਂ ਨੇ ਮਾਰਕੀਟ ਯਾਰਡ ਯਾਨੀ ਮੰਡੀ ਐਕਟ ਪਾਸ਼ ਕੀਤਾ ਨੈਸ਼ਨਲ ਫਾਰਮਰਸ ਡੇ ਕਿਸਾਨ ਦਿਵਸ ਚੌਧਰੀ ਚਰਨ ਸਿੰਘ ਦੇ ਜਨਮ 3 ਦਸੰਬਰ ਨੂੰ ਦੇਸ਼ ਭਰ ਵਿਚ ਰਾਸ਼ਟਰੀ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਹ ਦਿਨ ਦੇਸ਼ ਦੀ ਪ੍ਰਗਤੀ ਵਿਚ ਕਿਸਾਨਾਂ ਦੇ ਯੋਗਦਾਨ ਅਤੇ ਚੌਧਰੀ ਚਰਨ ਸਿੰਘ ਦੀ ਯਾਦ ਨੂੰ ਸਮਰਪਿਤ ਹੈ ਇਹਨਾਂ ਦੇ ਜਨਮ ਦਿਨ ਨੂੰ ਹੀ ਕਿਸਾਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਫਿਰ ਇਹਨਾਂ ਨੂੰ ਕਿਸਾਨਾਂ ਅਤੇ ਦੇਸ਼ ਲਈ ਕੀਤੇ ਉਹਨਾਂ ਦੇ ਅਦੁੱਤੀ ਯੋਗਦਾਨ ਨੂੰ ਵੇਖਦੇ ਹੋਏ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਯਾਨੀ ਭਾਰਤ ਰਤਨ ਨਿਵਾਜਿਆ ਗਿਆ ਉਹਨਾਂ ਦਾ ਦੇਹਾਂਤ 29 ਮਈ 1987 ਨੂੰ ਹੋਇਆ ਸੀ ਅਤੇ ਦਿੱਲੀ ਵਿਚ ਉਹਨਾਂ ਦੀ ਸਮਾਧੀ ਨੂੰ ਕਿਸਾਨ ਘਾਟ ਦਾ ਨਾਂ ਦਿੱਤਾ ਗਿਆ ਅੱਜ ਦੀ ਗੱਲ ਦੇ ਵਿਚ ਕਿਸਾਨ ਨੇਤਾ ਚੌਧਰੀ ਚਰਨ ਸਿੰਘ ਬਾਰੇ ਅੱਜ ਦੀ ਗੱਲ ਸੀ ਅੱਗੇ ਵਧਦੇ ਹਾਂ ਸੁਣਦੇ ਹਾਂ ਇੱਕ ਹਰਭਜਨ ਮਾਨ ਦੀ ਆਵਾਜ਼ ਚ ਗੀਤ ਤੇ ਉਸ ਤੋਂ ਬਾਅਦ ਸੁਣਾਵਾਂਗੇ ਪੰਜਾਬੀ ਝਲਕੀ

ਮੈਂ ਕੀ ਕਰਾਂ, ਮੇਰੇ ਕੋਲ ਤਾਂ ਇੱਕੋ ਹੀ ਘੋੜਾ ਸੀ। ਮੈਂ ਥੱਲੇ ਉਤਰ ਕੇ ਪਾਣੀ ਚ ਘੋੜਾ ਲੱਭਣ ਦੀ ਕੋਸ਼ਿਸ਼ ਕਰਦਾ, ਬਾਕੀ ਲੱਭ ਹੀ ਪਾਏ।

0: ਤੂੰ ਚੋਰ ਨਹੀਂ ਆ ਤੇ ਫਿਰ ਤੇਰੇ ਕੋਲ ਇਹ ਅਜਾਇਬ ਘਰ ਚੋਂ ਚੋਰੀ ਕੀਤੇ ਸੋਨੇ ਤੇ ਚਾਂਦੀ ਦੇ ਇਤਿਹਾਸਕ ਕੁਆਰੇ ਕਿੱਥੋਂ ਆਏ ਨੇ?
1: ਬੋਲਦੇ ਕਿਉਂ ਨਹੀਂ?
0: ਜਨਾਬ ਕੁਆਰਿਆਂ ਦੇ ਨਾਲ ਹੋਰ ਵੀ ਜਿਹੜਾ ਅਜਾਇਬ ਘਰ ਦੇ ਚੋਰੀ ਹੋਇਆ ਨਾ,

0: ਥੱਲੇ ਆਣ ਕੀਤੀ, ਦੇਵਤਾ ਪ੍ਰਗਟ ਹੋ ਗਿਆ ਜਨਾਬ। ਉਹਨੇ ਪਾਣੀ ਚ ਛਾਲ ਮਾਰ ਕੇ ਜਨਾਬ ਸੋਨੇ ਚਾਂਦੀ ਦੇ ਘੋੜੇ ਕੱਢ ਕੇ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਮੈਨੂੰ ਇਨਾਮ ਵਜੋਂ ਦਿੱਤੇ ਜਨਾਬ।
1: ਅੱਛਾ, ਜੇ ਤੂੰ ਵਾਕਈ ਸੱਚਾ ਹੈ ਨਾ ਤੇ ਸਾਨੂੰ ਉਸੇ ਥਾਂ ਤੇ ਲੈ ਚੱਲ ਜਿੱਥੇ ਤੇਰੇ ਦੇਵਤਾ ਪ੍ਰਗਟ ਹੋਇਆ ਹੈ, ਤੈਨੂੰ ਇਹ ਕਹਾਣੀ ਦਿੱਤੇ ਨੇ।
0: ਹਾਂ ਜਨਾਬ, ਚਲੋ ਚਲੋ ਜਨਾਬ, ਆਓ ਆਓ ਮੇਰੇ ਨਾਲ ਤੁਸੀਂ ਸਾਰੇ, ਆਓ ਮੈਂ ਤੁਹਾਨੂੰ ਦਿਖਾਉਂਦਾ।

0: जनाब वर्गे चोर चुके अपनी जान बचाने लई ईमानदारी दे नाल झूठ दा सहारा लैंदे ते परां तों दे बहाने बनाउंदे ने। जनाब अजकल दे दिल ते उदों ही प्रगट हुंदे ने जदों आम मुसीबत च होण। हो सकदा है कि ओह देवता ही इस गैंग दा मुख सरगना होवे ते अपनी जान बचाने लई इहनूं बसा के आप दौड़ गया होवे। साडे दिमाग च इह गल आई नहीं
1: क्यों नहीं?
0: मैं हौलदार आं ते तुसीं सपाही।
1: ठीक है जनाब, ठीक है जनाब।
0: ओए पानी छाल मार के देखो कि कितने इन्हें पानी च कोई होर मात नहीं लगाया।
1: ठीक है जनाब।
0: जनाब देखो हीरे जड़ा है बक्सा।
1: ओ जनाब मैं तो पहले कहता सी ओए पक्का चोर है, मकरा है मकरा,
0: ये सानू गली गेट च पा रहा है। ओए बोल तेरा नाम ते किथे आ?
1: जनाब जनाब मैं कल्ला ही हां, मेरे नाल कोई नहीं जनाब।
0: इस तरह करो एदे फड़े जान दी खबर अखबारां विच छपण लई भेज दियो ता जो खबर पढ़ के आम लोकां नूं पता लगे कि इहो जे लोक ईमानदारी का टोंग रच के सीधे वड्डे वड्डे कार्य करते ने, चोरियां करते ने, डाके मारते ने।
1: ते जनाब इस ब्राउन वाले माल का की करिए?
0: सारा माल सरकारी खजाने जमा करवा दियो।
1: जनाब मेरी मनो ना ते आपा अद्धा माल जमा करवा देने, बाकी अद्धा ओदे मुताबिक आपस मान लेनी
0: है। हल करो वर्गे लोका करके ही साडा महकमा बदनाम हो रहा है। मैं आप सारा माल सरकारी खजाने विच जमा करवा के ईमानदारी दी मिसाल पेश करांगा।
1: अजकल कल युग दे जमाने विच भी कई लोग देवता वर्गे रहंदे ने, पर मैं कोई देवता नहीं।
2: जनाब ये अपनी बग पे जे कोई एदा ही साथी जे जनाब?
1: नहीं नहीं मेरा साथी नहीं आ।
2: देखो मेरा आइडेंटिटी कार्ड
1: है।
2: जनाब देखो अजकल देवता ने भी डंडी कार्ड ही बड़ा लग पे ने,
1: ਇਹਨੂੰ ਇਹਦੇ ਨਾਲ ਹੀ ਹਵਾਲਾ ਚ ਅੰਦਰ ਬੰਦ ਕਰੋ।
2: ਵੇਖੋ ਉਹਨੇ ਆਪਣੇ ਸਿਰ ਤੋਂ ਨਕਲੀ ਵਾਲ ਲਾ ਦਿੱਤੇ ਜੇ।
1: ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਉਹ ਇਹਦਾ ਹੀ ਸਾਥੀ ਆ।
2: ਵੇਖੋ ਆ ਵੇਖੋ ਇਹਦਾ ਡੰਡੀ ਕਾਰਡ, ਜਾਲੀ ਡੰਡੀ ਕਾਰਡ।
1: ਓ ਯੂ ਬਰਡਨ, ਓ ਜਾਲੀ ਡੰਡੀ ਕਾਰਡ ਨਹੀਂ ਹੈ
2: ਇਹ ਤਾਂ ਆਪਣੇ ਐਸਐਸਪੀ ਸਾਹਿਬ ਨੇ।
0: ਜਨਾਬ ਇਹ ਦੇਵਤੇ ਦਾ ਰੂਪ ਤੁਹਾਨੂੰ ਧਾਰਨ ਕਰਨ ਦੀ ਕੀ ਲੋੜ ਪੈ ਗਈ ਸੀ?
1: ਸਾਨੂੰ ਸ਼ਿਕਾਇਤ ਮਿਲੀ ਸੀ ਕਿ ਸਾਡੇ ਕਈ ਮੁਲਾਜ਼ਮ ਭ੍ਰਿਸ਼ਟਾਚਾਰ ਫੈਲਾ ਰਹੇ ਨੇ, ਰਿਸ਼ਵਤਾਂ ਲੈ ਰਹੇ ਨੇ, ਜਿਸ ਕਰਕੇ ਬੈਂਕ ਮੇਰੀ ਛਵੀ ਲੋਕਾਂ ਚ ਖਰਾਬ ਹੋ ਰਹੀ ਸੀ। ਇਸ ਲਈ ਮੈਂ ਆਪ ਪੇਸ਼ ਵਟਾ ਕੇ ਭ੍ਰਿਸ਼ਟਾਚਾਰ ਫੈਲਾਉਣ ਵਾਲਿਆਂ ਨੂੰ ਫੜ ਲਿਆ। ਹਵਲਦਾਰ ਤੁਹਾਡੇ ਵਰਗੇ ਇਮਾਨਦਾਰ ਮੁਲਾਜ਼ਮਾਂ ਕਰਕੇ ਹੀ ਮੈਨੂੰ ਆਪਣੇ ਮਹਿਕਮੇ ਤੇ ਮਾਣ ਹੈ। ਤੁਹਾਡੀ ਤਰੱਕੀ ਲਈ ਮੈਂ ਮਹਿਕਮੇ ਅੱਗੇ ਸਿਫਾਰਿਸ਼ ਕਰਾਂਗਾ।
2: ਜਨਾਬ ਸਾਨੂੰ ਮਾਫ਼ ਕਰ ਦਿਓ ਜਨਾਬ, ਜਨਾਬ ਅਸੀਂ ਤੋਬਾ ਕਰਦੇ ਹਾਂ। ਜਨਾਬ ਅੱਜ ਮਾਫ਼ ਸੀ, ਇਮਾਨਦਾਰੀ ਦੇ ਰਾਹ ਨਹੀਂ ਚਲਾਈ ਨਾ।
1: ਸਾਨੂੰ ਇਸ ਗਰੀਬ ਖੜੇ ਦੀ ਇਮਾਨਦਾਰੀ ਤੋਂ ਸਬਕ ਲੈਣਾ ਚਾਹੀਦਾ ਹੈ। ਇਮਾਨਦਾਰੀ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਕਿਉਂ ਬਈ ਲੱਕੜਹਾਰੇ?
2: ਨਾਰਾਇਣ
1: ਨਾਰਾਇਣ, ਇਹ ਵੀ ਮੇਰਾ ਹੀ ਭੇਜਿਆ ਬੰਦਾ ਸੀ।

ਤੁਸੀਂ ਸਮਾਂ ਸਮਾਂ ਰਿਸ਼ੀ ਹਰਚੇਤ ਸਿੰਘ ਹੋਣਾ ਦੀ ਲਿਖੀ ਪੰਜਾਬੀ ਕਹਾਣੀ ਬਣੇ ਹੋਏ ਚਲਾਕ ਸੱਜਣਾ ਭਾਗ ਲੈਣ ਵਾਲੇ ਕਲਾਕਾਰ ਸਨ ਰਾਜੇਸ਼ ਪਵਾਰ ਤੇ ਕਵਲਜੀਤ ਢਿੱਲੋਂ। ਦੇਸ ਪੰਜਾਬ ਮਜਲਿਸ ਦੇ ਵਿਚ ਹੁਣ ਸੂਫੀ ਰੰਗ ਤਹਿਤ ਪਹਿਲਾਂ ਸਮਾਂ ਤੋਂ ਆਓ ਸੂਫੀ ਰੰਗ ਗੁਲਾਮ ਫਰੀਦ।

ਇਸ ਮੱਖਣ ਦੇ ਵਿੱਚੋਂ ਪਾਠਕ ਦੇ ਗਾਏ ਇਸ ਗਿਣੇ ਨਾਲ ਹੀ ਤਮੰਨਾ ਸਿਲਸਿਲਾ ਇੱਥੇ ਖਤਮ ਹੁੰਦਾ ਤੇ ਨਾਲ ਹੀ ਦੇਸ਼ ਪੰਜਾਬ ਮਸਲਿਸ ਵੀ ਇੱਥੇ ਖਤਮ ਹੁੰਦੀ। ਦੇ ਦਿਓ ਆਸ਼ਾ ਨੂੰ ਇਜਾਜ਼ਤ।

0: आजू बल साहब आजू बचाले आजू
1: लिए राम जी जय हिंद जी
0: जय हिंद जी बल साहब बचाले की हाल चाल है तेरा
1: हाल चाल बाबा बढ़िया चढ़दी कला तुसी सुनाओ
0: हाल चाल तकना देखो जिदा कहंदे है ना भी नीयत
1: जी
0: ते नीति
1: अच्छा जी
0: नीयत जड़ी है वो ताड़ी किदां दी है
1: जी
0: वो ताड़ी नीति नु निर्धारित करती है
1: अच्छा जी
0: ਕਹਿੰਦਾ ਸਾਫ ਨੀਤਾਂ ਜਿਹੜੀਆਂ
1: ਜੀ
0: ਤੇ ਨੀਤਾਂ ਨੂੰ ਮੁਰਾਦਾ ਜਿੱਦਾਂ ਅਲੱਗ ਅਲੱਗ ਜਿੱਦਾਂ ਮੁਹਾਵਰਿਆਂ ਦੇ ਨਾਲ ਨੀਯਤ ਜਿਹੜੀ ਹੈ ਉਹਦਾ ਦ੍ਰਿਸ਼ਟੀਕੋਣ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਜਿਹੜੇ ਪੁਰਾਣੇ ਸੱਭਿਆਚਾਰ ਨਾਲ ਜੁੜੇ ਲੋਕ ਹੈ ਉਹਨਾਂ ਨੇ ਸਾਨੂੰ ਦਿੱਤਾ ਹੈ ਅਗਲਾ ਕਹਿੰਦਾ ਯਾਰ ਨੀਤ ਬੜੀ ਮਾੜੀ ਹੈ ਬੰਦੇ
1: ਸਹੀ ਗੱਲ ਹੈ
0: ਸੋ ਨੀਯਤ ਦੇ ਉੱਤੇ ਬੰਦੇ ਨੂੰ ਬਹੁਤ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ
1: ਜੀ
0: ਕਿਉਂਕਿ ਇਹ ਤੁਹਾਡੀ ਪ੍ਰਸ਼ੰਸਾ ਔਰ ਤੁਹਾਡੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਕਿਤੇ ਨਾ ਕਿਤੇ ਬਦਖੋਈ
1: ਹਾਂਜੀ
0: ਇਹ ਦੋਨਾਂ ਚੀਜ਼ਾਂ ਨੂੰ ਤੁਹਾਡੀ ਨੀਯਤ ਨਿਰਧਾਰਿਤ ਕਰਦੀ ਹੈ
1: ਬਿਲਕੁਲ ਜੀ
0: ਜਿਹੜੇ ਆਪਣੀ ਨੀਯਤ ਦੇ ਵਿੱਚ ਕੋਈ ਖੋਟ ਨਹੀਂ ਨਾ ਬਲ ਸਾਹਿਬ
1: ਹਾਂਜੀ
0: ਤੇ ਜਿਹੜਾ ਸੁਭਾਵਿਕ ਹੈ ਕਿ ਤੁਹਾਨੂੰ ਅੱਗੇ ਵੀ ਸਾਰਾ ਕੁਝ ਉਸ ਲਿਹਾਜ਼ ਨਾਲ ਹੀ ਮਿਲਣਾ ਹੈ
1: ਠੀਕ ਹੈ ਜੀ
0: ਆਪਾਂ ਕਹਿੰਦੇ ਨਾ ਕਿ ਬੰਦੇ ਨੂੰ ਯਾਰ ਬੜੀਆਂ ਪ੍ਰਾਪਤੀਆਂ ਹੋਈਆਂ ਜਾਂ ਬੰਦੇ ਨੇ ਬਹੁਤ ਤਰੱਕੀ ਕਰ ਲਈ ਹੈ
1: ਬਿਲਕੁਲ ਜੀ
0: ਤਰੱਕੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਤੁਹਾਡੀ ਨੀਯਤ ਤੇ ਤੁਹਾਡੀ ਨੀਤੀ ਦੇ ਉੱਤੇ ਜਿਹੜਾ ਨਿਰਭਰ ਕਰ
1: ਸਹੀ ਗੱਲ ਹੈ ਜੀ ਜੇ ਨੀਤ ਤੁਹਾਡੀ ਚੰਗੀ ਹੋਊਗੀ ਜੇ ਨੀਤ ਸਾਫ਼ ਹੋਊਗੀ ਤੇ ਪਰਮਾਤਮਾ ਜਿਹੜਾ ਆ ਉਹ ਦੇਖ ਰਿਹਾ ਕਿ ਇਹਦੀ ਬੰਦੇ ਦੀ ਨੀਤ ਸਾਫ਼ ਆ ਤੇ ਇਹਨੂੰ ਮੈਂ ਤਰੱਕੀ ਦੇਵਾਂ ਹੁਣ ਨੀਤ ਤੁਹਾਡੀ ਜਿਹੜੀ ਉਹ ਮਾੜੀ ਆ ਤੁਸੀਂ ਆਪਣੇ ਵੱਲ ਧਿਆਨ ਨਹੀਂ ਦੇ ਰਹੇ ਦੂਜੇ ਜਿਹੜੇ ਤਰੱਕੀ ਕਰ ਰਹੇ ਆ ਉਹਨਾਂ ਵੱਲ ਦੇਖ ਦੇਖ ਕੇ ਹੀ ਝੂਰੀ ਜਾ ਰਹੇ ਹੋ ਤਾਂ ਫਿਰ ਤੁਸੀਂ ਖੁਦ ਹੀ ਤਰੱਕੀ ਸਵਾ ਕਰਨੀ ਹੈ
0: ਹਾਂ ਬਿਲਕੁਲ ਅੱਜ ਕੱਲ੍ਹ ਜ਼ਿਆਦਾਤਰ ਇਹ ਹੈ ਕਿ ਅਸੀਂ ਦੂਜਿਆਂ ਨੂੰ ਤਵੱਜੋ ਜ਼ਿਆਦਾ ਦਿੰਦੇ ਹਾਂ
1: ਬਿਲਕੁਲ ਜੀ
0: ਆਪਣੇ ਵੱਲ ਤਵੱਜੋ ਘੱਟ ਦਿੰਦੇ ਹਾਂ
1: ਹਾਂਜੀ
0: ਜੇ ਕਦੇ ਜਿੰਨਾ ਸਮਾਂ ਅਸੀਂ ਦੂਜਿਆਂ ਤੇ ਖਰਚਾ ਕਰਦੇ ਹਾਂ
1: ਹਾਂਜੀ
0: ਉਹ ਤੋਂ ਕੁਝ ਫੀਸਦ ਆਪਣੇ ਤੇ ਖਰਚਾ ਕਰ ਲਈਏ
1: ਹਾਂਜੀ
0: ਤੇ ਕਾਫੀ ਜ਼ਿਆਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਕਿਉਂਕਿ ਅੱਜ ਸਮਾਜ ਦੇ ਵਿੱਚ ਤਕਰੀਬਨ ਹਰ ਦੂਜੇ ਤੀਜੇ ਬੰਦੇ ਦੀ ਸਮੱਸਿਆ ਇਹ ਹੈ ਕਿ ਉਹ ਇਸ ਗੱਲ ਤੋਂ ਬੜਾ ਦੁਖੀ ਹੈ ਕਿ ਯਾਰ ਕੋਈ ਬਦਲਾਅ ਨਹੀਂ ਆ ਰਿਹਾ ਜੀਵਨ ਦੇ ਵਿੱਚ
1: ਠੀਕ ਹੈ
0: ਉਹਦੇ ਲਈ ਫਿਰ ਓੜ ਪੋੜ ਪਤਾ ਨਹੀਂ ਢੰਗ ਤਰੀਕੇ ਵਹਿਮਾਂ ਭਰਮਾਂ ਬੜੀਆਂ ਚੀਜ਼ਾਂ ਦੇ ਵਿੱਚ ਫਸਿਆ ਫਿਰਦਾ ਹੈ
1: ਜਦਕਿ ਲੋੜ ਹੁੰਦੀ ਹੈ ਆਪਣੀ ਨੀਤ ਨੂੰ ਸਿੱਧਾ ਕਰਨ ਦੀ
0: ਹਾਂ ਜਦੋਂ ਵੀ ਆਪਾਂ ਕਿੱਦਾਂ ਜਿਹੜੇ ਪੁੱਛਾਂ ਦੇਣ ਵਾਲੇ ਹੋਏ ਜਾਂ ਇੱਦਾਂ ਦੇ ਲੋਕ ਹੋਏ ਜਦੋਂ ਉਹਨਾਂ ਕੋਲ ਜਾਂਦੇ ਉਹ ਤੁਹਾਡੇ ਕੀ ਕਰਦੇ
1: ਹਾਂਜੀ
0: ਉਹ ਤੁਹਾਡੀ ਜਿਹੜੀ ਦਿਮਾਗ ਦੀ ਇੱਕ ਜਿੱਦਾਂ ਕਹਿੰਦੇ ਵੀ ਤੁਹਾਡੀ ਮਾਨਸਿਕਤਾ ਨੂੰ ਪੜ੍ਹ ਲੈਂਦੇ
1: ਜੀ
0: ਕਿ ਬੰਦਾ ਕਿੱਦਾਂ ਦੀ ਵਿਚਾਰਧਾਰਾ ਇਹੀ ਹੈ ਉਹਨਾਂ ਕੋਲ ਡਾਕਟਰ ਵੀ ਹੋ ਸਕਦੀ ਹੈ
1: ਬਿਲਕੁਲ ਸਹੀ ਗੱਲ
0: ਤੁਹਾਡੀ ਮਾਨਸਿਕਤਾ ਦੇ ਨਾਲ ਜਿਹੜਾ ਹੈਰਾਨ ਸਾਡਾ ਇਲਾਜ ਕਰਦੇ
1: ਹਾਂਜੀ
0: ਵੀ ਇਹਨੂੰ ਟੋਨੇ ਡਾਮਣਾ ਚ ਪਾ ਲਓ ਤੇ ਟੋਨੇ ਡਾਮਣਾ ਚ ਪਾ ਜਾਂਦਾ ਕੋਈ ਕਿਸੇ ਤਰੀਕੇ ਪਾ ਦਿੰਦਾ ਕਿਸੇ ਤਰੀਕੇ ਪਾ ਦਿੰਦਾ
1: ਬਿਲਕੁਲ ਜੀ
0: ਗੱਲ ਸਿਰਫ ਇਹੀ ਹੁੰਦੀ ਹੈ ਕਿ ਤੁਹਾਨੂੰ ਜਿਹੜੇ ਦਿਸ਼ਾ ਤੁਸੀਂ ਜਾ ਰਹੇ ਹੋ ਉੱਥੋਂ ਤੁਹਾਨੂੰ ਉਹ ਇੱਕ ਅਲੱਗ ਦਿਸ਼ਾ ਚ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਹਾਂ ਯਾਰ ਬੜਾ ਫਰਕ ਪੈ ਗਿਆ
1: ਹਾਂਜੀ
0: ਬੜਾ ਆਰਾਮ ਆ ਗਿਆ ਚੀਜ਼ ਨੂੰ
1: ਜੀ
0: ਜਦਕਿ ਤੁਹਾਨੂੰ ਉਹਨੇ ਇੱਕ ਦਿਸ਼ਾ ਚ ਜਿਹੜੀ ਤੁਸੀਂ ਖੜੇ ਹੁੰਦੇ ਹੋ ਨਾ ਉਹ ਤੋਂ ਤੁਹਾਨੂੰ ਥੋੜੀ ਪਲਟ

0: ਅੱਛਾ ਵੀ ਰਾਮ ਜੀ ਇੱਕ ਗੱਲ ਮੈਨੂੰ ਦੱਸੋ ਕਿ ਨੀਅਤ ਦੀ ਆਪਾਂ ਗੱਲ ਕੀਤੀ ਹੈ ਕਿ ਇਹ ਜਿਹੜੀ ਇਹ ਟੂਣੇ ਟਾਮਣਾ ਨਾਲ ਵਹਿਮਾ ਭਰਮ ਦੇ ਨਾਲ ਜੁੜੀ ਹੋਈ ਆ, ਇਹ ਹੈ ਆਪਣੇ ਮੁਲਕ ਵਿੱਚ ਹੀ ਆ,
1: ਬਿਲਕੁਲ
0: ਇਹ ਬਾਹਰ ਕਾਹਤੋਂ ਨੀ ਨੀਅਤ ਵਾਲੀ ਹੈ ਕਿਸੇ ਦੀ।
1: ਹਾਂ ਇਹ ਦੇਖੋ ਇਹੀ ਤਾਂ ਹੈ ਨਾ, ਰਾਮ ਵਧੂ ਸਮਾਜ ਤੇ ਜਿਹੜਾ ਹੈ ਪਿਛਾਹ ਖਿੱਚੂ ਸਮਾਜ ਚ ਇਹੀ ਤਾਂ ਫਰਕ ਹੈ।
0: ਬਿਲਕੁਲ ਜੀ,
1: ਜੇ ਆਪਾਂ ਦੇਖੀਏ ਕਿ ਸਮਾਜ, ਕਿਉਂਕਿ ਸਮਾਜ ਦੇ ਵਿੱਚ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ,
0: ਹਾਂਜੀ,
1: ਉਸ ਸਮਾਜ ਤੇ ਸਾਡੇ ਸਮਾਜ ਦੇ, ਪੱਛਮੀ ਸਮਾਜ ਦੇ ਸਾਡੇ ਸਮਾਜ ਚ ਫਰਕ ਇਹੀ ਹੈ
0: ਜੀ
1: ਕਿ ਕਿਤੇ ਨਾ ਕਿਤੇ ਉਹ ਜਾਗਰਤ ਸਮਾਜ ਹੈ।
0: ਠੀਕ ਹੈ,
1: ਇਸੇ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਤਰੱਕੀ ਬਹੁਤ ਜ਼ਿਆਦਾ ਹੋਈ ਹੈ
0: ਜੀ।
1: ਸਾਡੇ ਨਾ ਤਰੱਕੀ ਹੋਣ ਕਾਰਨ ਦਾ ਕਾਰਨ ਕੀ ਹੈ?
0: ਹਾਂਜੀ,
1: ਪਿਛਾਹ ਖਿੱਚੂ ਸੋਚ ਹੀ ਹੈ ਨਾ।
0: ਸਹੀ ਗੱਲ ਹੈ ਜੀ
1: ਕਿ ਅਸੀਂ ਜੇ ਕੋਈ ਤਰੱਕੀ ਵਾਲੇ ਪਾਸੇ ਤੁਰਨਾ ਵੀ ਚਾਹੁੰਦੇ ਹਾਂ ਜਾਂ ਸਾਨੂੰ ਕੋਈ ਤੋੜਨਾ ਚਾਹੁੰਦਾ ਹੈ,
0: ਉਹਦੇ ਪੈਰ ਚ
1: ਦੋ ਬੰਦੇ ਤਾਂ ਹੱਕ ਚਾਹੁੰਦੇ, ਚਾਰ ਬੰਦੇ ਦੇ ਵਿਰੋਧੀ ਹੋਏ ਹੋਣ।
0: ਸਹੀ ਗੱਲ ਹੈ ਜੀ,
1: ਇਹ ਤੁਹਾਡੀ ਗੱਲ ਦਾ ਜਵਾਬ ਇਹੀ ਹੈ
0: ਹਾਂਜੀ
1: ਕਿ ਉਹ ਸਮਾਜ ਦੇ ਵਿੱਚ ਇਹ ਚੀਜ਼ ਨੂੰ ਪੈਦਾ ਨਹੀਂ ਹੋਣ ਦਿੱਤਾ ਹੋਣਾ।
0: ਬਿਲਕੁਲ ਸਹੀ ਗੱਲ ਹੈ ਜੀ,
1: ਉਹ ਜਾਗਰੂਕ ਔਰ ਜਾਗ੍ਰਿਤ ਸਮਾਜ ਹੈ, ਉਹਨਾਂ ਨੂੰ ਆਪਣੇ ਚੰਗੇ ਦਾ ਔਰ ਮਾੜੇ ਦਾ ਪਤਾ ਹੈ
0: ਜੀ।
1: ਇਸੇ ਕਰਕੇ ਦੇਖੋ ਉਹਨਾਂ ਮੁਲਕਾਂ ਦੀ ਜਿਹੜੀ ਜਿੱਦਾਂ ਕਹਿੰਦੇ ਕਿ ਦਿੱਖ,
0: ਹਾਂਜੀ,
1: ਉਹ ਅਲੱਗ ਤਰ੍ਹਾਂ ਦੀ ਦਿੱਖ ਹੈ।
0: ਬਿਲਕੁਲ ਜੀ,
1: ਸੋ ਇਸ ਕਰਕੇ ਚਲੋ ਅਸੀਂ ਉਹਨਾਂ ਦੀ ਜਿੱਦਾਂ ਕਹਿੰਦੇ ਹਾਂ ਕਿ ਸਾਰੇ ਪੱਖਾਂ ਦੀ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ।
0: ਹਾਂਜੀ,
1: ਸਾਡੇ ਚ ਵੀ ਕੁਝ ਚੀਜ਼ਾਂ ਐਸੀਆਂ ਚੰਗੀਆਂ ਵੀ ਨੇ,
0: ਜਿਹੜੀਆਂ
1: ਚੀਜ਼ਾਂ ਉੱਥੇ ਮਾੜੀਆਂ ਨੇ,
0: ਉਹ ਤਾਂ ਹੈ ਜੀ,
1: ਆਪਾਂ ਦੋਨਾਂ ਨੂੰ ਅਲੱਗ ਨਹੀਂ ਕਰ ਸਕਦੇ, ਪਰ ਅਸੀਂ ਇਹ ਕਹਿ ਕੇ ਜੀ ਅਸੀਂ ਆਪਣੇ ਸਮਾਜ ਦੇ ਵਿੱਚੋਂ ਇੰਨੀ ਕੁ ਚੀਜ਼ ਦਾ ਕਿਤੇ ਇਸ ਚੀਜ਼ ਨੂੰ ਥੋੜਾ ਜਿਹਾ ਜਿਹੜੀ ਤੁੱਟੀ ਹੈ,
0: ਹਾਂਜੀ,
1: ਜਿਹੜੀ ਕਮਜ਼ੋਰੀ ਹੈ, ਇਹ ਤੇ ਧਿਆਨ ਦੇਈਏ ਤੇ ਸਮਾਜ ਦੇ ਵਿੱਚ ਬਹੁਤ ਸਾਰਾ ਸੁਧਾਰ ਹੋਏਗਾ, ਕਿਉਂਕਿ ਸਾਡੀ ਜਿਹੜੀ ਐਨਰਜੀ ਹੈ,
0: ਹਾਂਜੀ,
1: ਸਾਡੀ ਜਿਹੜੀ ਤਾਕਤ ਹੈ, ਅਸੀਂ ਉਹਨੂੰ ਸਹੀ ਪਾਸੇ ਉਹਦੀ ਦਿਸ਼ਾ ਨਹੀਂ ਦੇ ਸਕਦੇ
0: ਜੀ
1: ਜਦ ਤੱਕ ਤੁਹਾਡੀ ਨੀਅਤ ਜਿਹੜੀ ਹੈ ਉਹਦੇ ਚ ਖਰਾਪਣ ਨਹੀਂ ਹੈ।
0: ਸਹੀ ਗੱਲ ਹੈ ਜੀ,
1: ਇਸੇ ਕਰਕੇ ਜਦੋਂ ਅਸੀਂ ਭਟਕ ਹੀ ਰਹਾਂਗੇ,
0: ਹਾਂਜੀ,
1: ਸਾਡਾ ਕੋਈ ਨਿਸ਼ਾਨਾ ਹੀ ਨਹੀਂ ਹੈ, ਸਾਡਾ ਦ੍ਰਿਸ਼ਟੀਕੋਣ ਹੀ ਨਹੀਂ ਹੈ, ਸਾਡਾ ਸਪਸ਼ਟਤਾ ਹੀ ਨਹੀਂ ਹੈ, ਤੁਸੀਂ ਤਰੱਕੀ ਜਿੱਦਾਂ ਤੁਸੀਂ ਕਿਹਾ ਸਵਾਹ ਕਰਨੇ
0: ਸਹੀ ਗੱਲ,
1: ਤਰੱਕੀ ਦੇ ਰਸਤੇ ਜਿਹੜੇ ਹੈ ਤੁਹਾਨੂੰ ਆਪ ਤੈਅ ਕਰਨੇ ਪੈਂਦੇ ਹੈ
0: ਜੀ,
1: ਤਰੱਕੀ ਜਿਹੜੇ ਹੈ ਤਾਂ ਹੀ ਹੈ ਜੇ ਤੁਹਾਡੀ ਨੀਅਤ ਉਸ ਪ੍ਰਤੀ ਸਾਫ਼ ਹੈ।
0: ਠੀਕ ਹੈ,
1: ਇਰਾਦੇ ਦੇ ਪ੍ਰਤੀ, ਇਰਾਦੇ ਦੇ ਵਿੱਚ ਖੋਟ ਹੈ, ਉਹਦੇ ਚ ਨੀਅਤ ਹੀ ਤੁਹਾਡੀ ਸਾਫ਼ ਨਹੀਂ ਹੈ,
0: ਹਾਂਜੀ,
1: ਤੇ ਉਹਦੇ ਚ ਸ਼ੱਕ ਸੁਭਾ ਹੈ, ਫਿਰ ਮੇਰਾ ਖਿਆਲ ਹੈ ਤਰੱਕੀ ਤੁਹਾਤੋਂ ਉਸ ਦੂਰ ਚਲੀ ਜਾਂਦੀ ਹੈ।
0: ਠੀਕ ਹੈ ਜੀ,
1: ਬਹੁਤ ਬੋਲ ਗਾਉਣ ਦੇ ਲੈਂਦੇ ਹਾਂ
0: ਸਾਜੋ ਜੀ,
2: ਛੱਲੀਏ ਨੀ ਗੱਲ ਸੁਣ, ਛੱਲੀਏ।

0: ਜੀ, ਜਿੱਦਾਂ ਆਪਾਂ ਜ਼ਿਕਰ ਕਰਦੇ ਸੀ ਕਿ ਦੇਖੋ ਨੀਤਾਂ ਜਿਹੜੀਆਂ ਹੈ ਉਹਦੇ ਨਾਲ ਹੀ ਮੁਰਾਦਾ ਹੈ।
1: ਜੀ
0: ਸੋ ਕੰਮ ਸਾਫ਼ ਨੀਅਤ ਨਾਲ ਜਦੋਂ ਆਪਾਂ ਕਰਦੇ ਹਾਂ
1: ਹਾਂ ਜੀ
0: ਤੇ ਸੱਚੀ ਜਿੱਦਾਂ ਕਹਿੰਦੇ ਕਿ ਸ਼ਰਧਾ ਨਾਲ ਕਰਦੇ ਹਾਂ ਔਰ ਮਿਹਨਤ ਨਾਲ ਕਰਦੇ ਹਾਂ ਤੇ ਉਹਦੇ ਸਾਨੂੰ ਬਹੁਤ ਕੁਝ ਮਿਲਦਾ ਹੈ,
1: ਬਰਕਤ ਪੈਂਦੀ ਹੈ ਜੀ,
0: ਬਰਕਤ ਪੈਂਦੀ ਹੈ। ਸੋ ਖੇਤੀ ਦੇ ਵਿੱਚ ਤਾਂ ਕਿਉਂਕਿ ਖੇਤੀ ਰਹੀ ਬਰਕਤ ਦਾ ਕਿੱਤਾ,
1: ਸਹੀ ਗੱਲ ਹੈ ਜੀ,
0: ਹੈ ਕਿ ਨਹੀਂ?
1: ਹਾਂ ਜੀ,
0: ਖੇਤੀ ਤਾਂ ਦੇਖੋ ਸਭ ਤੋਂ ਉੱਤਮ ਖੇਤੀ ਕਿਉਂ, ਬਾਬਾ ਨਾਨਕ ਨੇ ਉੱਤਮ ਖੇਤੀ ਦਾ ਸਿਧਾਂਤ ਹੈ ਨਾ, ਉੱਤਮ ਨੂੰ ਖੇਤੀ ਨੂੰ ਉੱਤਮ ਕਿਉਂ ਕਿਹਾ ਹੈ?
1: ਬਿਲਕੁਲ,
0: ਕਿਉਂਕਿ ਖੇਤੀ ਚ ਬਾਕੀ ਚੀਜ਼ਾਂ ਹੈ ਨੀ
1: ਜੀ,
0: ਹੈ ਨਾ। ਇੱਕ ਤਾਂ ਦੇਖੋ ਵੈਸੇ ਇਹ ਪੁੰਨ ਦਾ ਕੰਮ ਹੈ ਕਿ ਜਿਹੜੇ ਦਾਣੇ ਪੈਦਾ ਅਸੀਂ ਕਰਦੇ ਹਾਂ
1: ਹਾਂਜੀ,
0: ਉਹ ਸਾਰਾ ਜੀਆ ਜੰਤ ਹਰ ਚੀਜ਼ ਦਾ ਆਧਾਰ ਹੈ।
1: ਬਿਲਕੁਲ ਜੀ,
0: ਹੈ ਨਾ, ਕਿਉਂਕਿ ਆਧਾਰ ਤਾਂ ਭੁੱਖ ਮਿਟਾਉਣਾ ਹੀ ਹੈ ਨਾ, ਸਾਰਾ ਪੇਟ ਭਰਨਾ ਹੀ ਹੈ।
1: ਸਹੀ ਗੱਲ ਹੈ,
0: ਸੋ ਖੇਤੀ ਇੱਕ ਆਧਾਰ ਹੈ ਪੂਰੇ ਸੰਸਾਰ ਦਾ।
1: ਹਾਂਜੀ,
0: ਇਸ ਕਰਕੇ ਇਹਦੀ ਉੱਤਮਤਾ ਜਿਹੜੀ ਹੈ ਸ਼ੁਰੂ ਤੋਂ ਬਣੀ ਹੋਈ ਹੈ ਔਰ ਹਮੇਸ਼ਾ ਬਣੀ ਰਹਿਣੀ ਹੈ।
1: ਕਿਤੇ ਨਾ ਕਿਤੇ ਇਹ ਵੀ ਗੱਲ ਹੈ ਕਿ ਜਿਹੜਾ ਕਿਸਾਨ ਹੈ ਉਹ ਨੀਤ ਆਪਣੀ ਮਾੜੀ ਰੱਖ ਨਹੀਂ ਸਕਦਾ,
0: ਰੱਖ ਨਹੀਂ ਸਕਦਾ।
1: ਆਪਾਂ ਸੋਚ ਕੇ ਦੇਖੀਏ ਕਿ ਬੀਜ ਉਹਨੇ ਆਪਣੇ ਖੇਤ ਵਿੱਚ ਬੀਜ ਦਿੱਤਾ, ਕੋਈ ਵੀ ਨਹੀਂ ਸੋਚ ਸਕਦਾ ਕਿ ਮੇਰੇ ਨਾਲ ਵਾਲੇ ਖੇਤ ਵਿੱਚ ਬਿਮਾਰੀ ਆ ਜਾਵੇ, ਤੁਹਾਨੂੰ ਪਤਾ ਉਧਰੋਂ ਮੇਰੇ ਖੇਤ
0: ਚਾਹੂ।
1: ਸੋ ਪਰਮਾਤਮਾ ਨੇ ਕੀਤਾ ਇਦਾਂ ਦਾ ਬਣਾਇਆ ਕਿ ਨੀਤ ਉਹ ਚਾਹੁੰਦੇ ਹੋਏ ਵੀ ਮਾੜੀ ਜਿਹੜੀ ਆ ਉਹ ਨਹੀਂ ਰੱਖ ਸਕਦਾ,
0: ਸਭ ਸੁਥਰਾ ਕੀਤਾ ਹੈ।
1: ਸਹੀ ਗੱਲ।
0: ਸੋ ਅੱਜ ਜਿਹੜਾ ਇਸ ਕਿੱਤੇ ਦੇ ਵਿੱਚ ਬਹੁਤ ਸੰਭਾਵਨਾਵਾਂ ਆ ਗਈਆਂ, ਜਿੱਦਾਂ ਜਿੱਦਾਂ ਖੋਜਾਂ ਹੋਈਆਂ ਮਾਹਰਾਂ ਨੇ ਆਪਣੇ ਜਿੱਦਾਂ ਕਹਿੰਦੇ ਹੁੰਦੇ ਆ ਨਾ ਬਿਰਤੀ ਔਰ ਪ੍ਰਵਿਰਤੀ ਨੂੰ ਇਧਰ ਉਧਰ ਕੀਤਾ ਤੇ ਬੜੀਆਂ ਸੰਭਾਵਨਾਵਾਂ ਖੇਤੀ ਚ ਪੈਦਾ, ਕਿਉਂਕਿ ਖੇਤੀ ਦੇ ਨਾਲ ਰਲਗੱਟ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ।
1: ਠੀਕ ਹੈ ਜੀ।
0: ਸੋ ਖੇਤੀ ਨੂੰ ਅੱਜ ਆਪਾਂ ਵਪਾਰਕ ਨਜ਼ਰੀਏ ਨਾਲ ਵੀ ਚਲਾ ਸਕਦੇ ਹਾਂ। ਅੱਗੇ ਤਾਂ ਕਹਿੰਦੇ ਸੀ ਵਪਾਰੀ ਦਾ ਕੰਮ ਹੀ ਵਪਾਰ ਕਰਨਾ,
1: ਹਾਂਜੀ,
0: ਹੁਣ ਖੇਤੀ ਵੀ ਇੱਕ ਵਪਾਰ ਬਣ ਗਿਆ ਜਿੰਨਾ ਕਿਸਾਨਾਂ ਨੇ ਇਸ ਚੀਜ਼ ਨੂੰ ਅਪਣਾਇਆ ਹੈ।
1: ਠੀਕ ਹੈ ਜੀ।
0: ਖੇਤੀ ਵਪਾਰ ਦੇ ਕੁਝ ਨੁਕਤਿਆਂ ਦੇ ਬਾਬਤ ਡਾਕਟਰ ਰਮਨਦੀਪ ਹੋਰਾਂ ਨਾਲ ਕੋਈ ਜਾਣਕਾਰੀਆਂ ਸਾਂਝੀਆਂ ਹੋਈਆਂ, ਇਹ ਆਪਾਂ ਸਾਂਝੀਆਂ ਕਰਦੇ ਹਾਂ।
1: ਸੁਣਾ ਦਿਓ ਜੀ।
0: ਡਾਕਟਰ ਰਮਨਦੀਪ ਸਿੰਘ ਜੱਸੜ ਜੀ, ਤੁਸੀਂ ਡਾਇਰੈਕਟਰ ਬਿਜ਼ਨਸ ਸਟੱਡੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਕੋਲ ਆਏ ਹੋ, ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਚ

0: ਇੱਕ ਨਜ਼ਰੀਏ ਨਾਲ ਅੱਗੇ ਜਾ ਰਿਹਾ ਜਾਂ ਚੱਲ ਰਿਹਾ ਹਰ ਖੇਤਰ ਦੇ ਵਿੱਚ ਸੋ ਜਦੋਂ ਹਰ ਖੇਤਰ ਦੇ ਵਿੱਚ ਅਸੀਂ ਵਪਾਰਕ ਦ੍ਰਿਸ਼ਟੀਕੋਣ ਜਾਂ ਵਪਾਰਕ ਦ੍ਰਿਸ਼ਟੀ ਨਾਲ ਕੰਮ ਕਰਦੇ ਹਾਂ ਤੇ ਇਹ ਕੋਈ ਮਤਲਬ ਸੁਭਾਵਿਕ ਹੀ ਹੈ ਕਿ ਖੇਤੀ ਦੇ ਉਸ ਪ੍ਰਭਾਵ ਤੋਂ ਵੀ ਆਪਾਂ ਮੁਕਤ ਨਹੀਂ ਉਹਨੂੰ ਕਰ ਸਕਦੇ
1: ਜੀ।
0: ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹੀ ਬਣ ਜੀ ਹੈ ਕਿ ਆਪਾਂ ਵਿਸ਼ੇ ਵੱਲ ਜਾਈਏ ਕਿ ਅੱਜ ਖੇਤੀ ਦੇ ਵਿੱਚ ਜਦੋਂ ਆਪਾਂ ਵਪਾਰ ਦੀ ਗੱਲ ਕਰਦੇ ਹਾਂ ਤੁਸੀਂ ਕੀ ਸੋਚਦੇ ਹੋ ਕਿ ਖੇਤੀ ਦੇ ਵਿੱਚ ਵਪਾਰਕ ਨਜ਼ਰੀਆ ਰੱਖਣਾ ਜਾਂ ਵਪਾਰਕ ਦ੍ਰਿਸ਼ਟੀਕੋਣ ਅਪਣਾਉਣਾ ਕਿੰਨੀ ਕੁ ਸਾਡੀ ਜ਼ਰੂਰਤ ਹੈ ਔਰ ਕਿੰਨਾ ਕੁ ਸਾਡਾ ਮਹੱਤਵ ਹੈ?
1: ਸਮਾਂ ਬਦਲ ਰਿਹਾ ਜੀ, ਬਹੁਤ ਅੱਛੀ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ। ਦਿਹਾਤੀ ਪ੍ਰੋਗਰਾਮ ਦੇ ਵਿੱਚ ਲੜੀਵਾਰਤਾ ਦੇ ਵਿੱਚ ਅਸੀਂ ਇਸ ਵਿਸ਼ੇ ਦੇ ਉੱਤੇ ਪਹਿਲਾਂ ਤੋਂ ਸ਼ੁਰੂ ਤੋਂ ਗੱਲਾਂ ਕਰਦੇ ਆ ਰਹੇ ਹਾਂ, ਪਰ ਅੱਜ ਜਿਹੜਾ ਵਿਸ਼ਾ ਢੁਕਵਾਂ ਆਪਾਂ ਲਿੱਤਾ ਜਿੱਦਾਂ ਤੁਸੀਂ ਕਿਹਾ ਕਿ ਵਪਾਰੀਕਰਨ ਬਹੁਤ ਜ਼ਰੂਰੀ ਹੈ। ਜਿਣਸ ਪੈਦਾ ਕਰਨਾ ਇੱਕ ਖਿੱਤਾ ਹੈ, ਜਿਣਸ ਪੈਦਾ ਕਰਨ ਦੇ ਵਿੱਚ ਸਾਡੇ ਜਿੰਨੇ ਵੀ ਖੇਤੀ ਵਪਾਰੀ ਆ ਜਾਂ ਜਿੰਨੇ ਵੀ ਸਾਡੇ ਐਗਰੀਪ੍ਰਨਿਓਰ ਆ ਜਾਂ ਜਿੰਨੇ ਵੀ ਸਾਡੇ ਪ੍ਰੋਗਰੈਸਿਵ ਫਾਰਮਰਸ ਆ ਜਾਂ ਫਾਰਮਰਸ ਆ, ਉਹਨਾਂ ਦੇ 85-90 ਨੰਬਰ 100 ਚੋਂ ਹੈਗੇ ਆ। ਬਟ ਕਿਤੇ ਨਾ ਕਿਤੇ ਅਸੀਂ ਮਾਰ ਖਾਂਦੇ ਹਾਂ ਕਿ ਸਾਰੀ ਜਿਣਸ ਤਾਂ ਪਕਾ ਨਹੀਂ ਸਕਦੇ ਫਾਰਮਰ ਆਪਣੇ ਲੈਵਲ ਦੇ ਉੱਤੇ। ਬਟ ਅਸੀਂ ਸਾਡਾ ਸੁਨੇਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਹੀ ਹੈ ਕਿ 5%-10% ਤੋਂ ਸ਼ੁਰੂਆਤ ਕੀਤੀ ਜਾਵੇ ਨੌਜਵਾਨਾਂ ਨੂੰ ਖਾਸ ਕਰਕੇ, ਕਿ ਜੇ ਇੱਕ ਪੀੜ੍ਹੀ ਪੈਦਾ ਕਰਦੀ ਆ ਤਾਂ ਅਗਲੀ ਪੀੜ੍ਹੀ ਆਪਣੇ ਆਪ ਨੂੰ ਖੇਤੀ ਵਪਾਰ ਚ ਜਜ਼ਬ ਕਰੇ। ਰੁਲੇ ਰਾਮ ਜੀ ਚ ਇਹ ਗੱਲ ਖਾਸ ਦੇਖਣ ਵਾਲੀ ਆ ਕਿ ਅਸੀਂ ਜਿਣਸ ਪੈਦਾ ਕਰਨ ਤੋਂ ਬਾਅਦ ਜੇ 10% ਜਿਣਸ ਨੂੰ ਮੋੜਾ ਦੇ ਲਈਏ ਤੇ ਉੱਥੋਂ ਉਤਪਾਦ ਤਿਆਰ ਕਰ ਲਈਏ, ਉਤਪਾਦ ਨੂੰ ਸਿੱਧਾ ਖਪਤਕਾਰ ਨੂੰ ਅਪਣਾ ਕਰ ਦਈਏ, ਮੁਨਾਫੇ ਚ ਇਜ਼ਾਫਾ ਤਾਂ ਹੋਊਗਾ ਹੀ, ਇੰਪਲਾਇਮੈਂਟ ਓਪਰਚੁਨਿਟੀ ਜਨਰੇਟ ਹੋਣਗੀਆਂ। ਸੋ ਇਸ ਦ੍ਰਿਸ਼ਟੀ ਦੇ ਵਿੱਚ, ਇਸ ਦ੍ਰਿਸ਼ਟੀਕੋਣ ਨੂੰ, ਇਸ ਦਿਸ਼ਾ ਨਿਰਦੇਸ਼ ਨੂੰ ਫੜਨ ਦੀ ਲੋੜ ਆ, ਨੌਜਵਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜਨ ਦੀ ਲੋੜ ਆ। ਜੇ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ, ਗਲੋਬਲ ਮੰਡੀ ਆ, ਸਾਡੇ ਕੋਲ ਮੰਡੀ ਦਾ ਵਿਸਤਾਰ ਆ, ਸਾਡੇ ਕੋਲ ਮੰਡੀ ਬਾਰੇ ਜਾਣਕਾਰੀ ਆ, ਤੁਸੀਂ ਸਿਖਿਆਰਥੀ ਪ੍ਰੋਗਰੈਸਿਵ ਫਾਰਮਰ ਰੂਰਲ ਯੂਥ ਉਸ ਮੰਡੀ ਦੀ ਜਾਣਕਾਰੀ ਲੈ ਕੇ ਆਪਣੇ ਆਪ ਨੂੰ ਨਿਤਾਰਨ ਮੰਡੀ ਦੇ ਵਿੱਚ, ਜਿਣਸਾਂ ਤੋਂ ਉਤਪਾਦ ਤਿਆਰ ਕਰਕੇ।
0: ਡਾਕਟਰ ਸਾਹਿਬ, ਡਾਕਟਰ ਰਮਨ ਜੀ, ਤੁਸੀਂ ਬਹੁਤ ਇੱਕ ਚੰਗੀ ਜਿਹੜੀ ਗੱਲ ਕੀਤੀ ਰੂਰਲ ਯੂਥ ਦੀ। ਜਦੋਂ ਆਪਾਂ ਗੱਲ ਕਰਦੇ
1: ਜੀ,
0: ਉਦਾਂ ਤਾਂ ਦੇਖਿਆ ਜਾਵੇ ਕਿ ਸਮਾਜ ਦਾ ਜਿਹੜਾ ਧੁਰਾ ਹੈ ਉਹ ਵੀ ਸਾਡਾ ਰੂਰਲ ਹੈ, ਸਾਡਾ ਜਿਹੜਾ ਦੇਹਾਤ ਹੈ ਉੱਥੋਂ ਸਮਾਜ ਦਾ ਮੁੱਢ ਬਣਦਾ ਹੈ, ਸਮਾਜ ਵੱਜਦਾ ਹੈ। ਜੇ ਉਸ ਰੀੜ੍ਹ ਦੀ ਹੱਡੀ ਚ ਕਿਤੇ ਨਾ ਕਿਤੇ ਕਮਜ਼ੋਰੀ ਰਹਿ ਗਈ ਤੇ ਮੈਨੂੰ ਲੱਗਦਾ ਕਿ ਸਮਾਜ ਦੇ ਵਿੱਚ ਉਨੀ ਮਜ਼ਬੂਤੀ ਜਿਹੜੀ ਹੈ ਉਹ ਆਪਾਂ ਕਿਆਸ ਰਾਹੀਂ ਉਹਦੀ ਨਹੀਂ ਕਰ ਸਕਦੇ। ਹੁਣ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਨੌਜਵਾਨ ਜਿਹੜਾ ਹੈ ਕਿਸੇ ਵੀ ਸਮਾਜ ਦਾ ਆਧਾਰ ਹੈ, ਜਿਹਦੇ ਸਿਰ ਤੇ ਸਮਾਜ ਨੇ ਅੱਗੇ ਜਾਣਾ ਹੈ, ਅਗਲੀ ਪੀੜ੍ਹੀ ਚ ਸ਼ਾਮਲ ਹੋਣਾ ਹੈ, ਤੇ ਅੱਜ ਨੌਜਵਾਨੀ ਹੀ ਸਭ ਤੋਂ ਲੈ ਕੇ ਚਿੰਤਾ ਦਾ ਵਿਸ਼ਾ ਬਣਿਆ ਹੈ। ਕਿਉਂਕਿ ਨੌਜਵਾਨੀ ਦਾ ਜਿੱਦਾਂ ਆਪਾਂ ਕਹਿ ਰਹੇ ਹਾਂ ਵਿਦੇਸ਼ੀਕਰਨ ਵੀ ਹੋ ਰਿਹਾ ਹੈ
1: ਜੀ,
0: ਬਹੁਤ ਕਾਰਨ ਜਿਹੜੇ ਹੈ ਉਹ ਨੌਜਵਾਨੀ ਉਹਦਾ ਸ਼ਿਕਾਰ ਹੋ ਰਿਹਾ, ਬੇਰੁਜ਼ਗਾਰੀ ਲਾ ਲਓ ਕਈ ਪੱਖਾਂ ਦੇ ਉੱਤੇ। ਹੁਣ ਅੱਜ ਜਦੋਂ ਆਪਾਂ ਨੌਜਵਾਨੀ ਨੂੰ ਸਿੱਧਣਾ ਹੋਵੇ ਜਾਂ ਉਹਨੂੰ ਸਾਧਣਾ ਹੋਵੇ, ਤੁਸੀਂ ਕੀ ਸੋਚਦੇ ਹੋ, ਖਾਸ ਕਰਕੇ ਜਿਹੜੀ ਦਿਹਾਤ ਦੇ ਵਿੱਚ ਸਾਡੇ ਪੌਕਟ ਹੈ ਜਾਂ ਪਿੰਡਾਂ ਦੇ ਵਿੱਚ ਬੈਠਾ ਸਾਡਾ ਨੌਜਵਾਨ ਹੈ, ਕਿਸ ਪੱਧਰ ਤੋਂ, ਕਿਸ ਪੱਖ ਤੋਂ ਜਾਂ ਕਿਸ ਮੰਤਵ ਦੇ ਨਾਲ ਉਹਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਇਸ ਦਿਸ਼ਾ ਵੱਲ ਜਾਂ ਇਸ ਦ੍ਰਿਸ਼ਟੀ ਦੇ ਨਾਲ ਜਾਂ ਇਸ ਦ੍ਰਿਸ਼ਟੀਕੋਣ ਨੂੰ ਅਪਣਾਵੇ?
1: ਦੇਖੋ, ਸਾਡਾ ਜਿਹੜਾ ਰੂਰਲ ਨੌਜਵਾਨ ਆ, ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੌਜਵਾਨ ਆ, ਪ੍ਰੋਗਰੈਸਿਵ, ਬਹੁਤ ਪ੍ਰੋਗਰੈਸਿਵ ਆ, ਪ੍ਰੋਡਕਟਿਵ ਆ, ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹੀ ਸਾਡੀ ਪ੍ਰੋਡਕਟਿਵ ਹਿਊਮਨ ਰਿਸੋਰਸ ਆ। ਉਸ ਪ੍ਰੋਡਕਟਿਵ ਹਿਊਮਨ ਰਿਸੋਰਸ ਨੂੰ ਖੇਤੀ ਵਪਾਰ ਦੇ ਵਿੱਚ ਜਜ਼ਬ ਕਰਾ ਲਈਏ, ਮੰਡੀਕਾਰੀ ਦੀ ਵਿਧੀ ਵਿਧਾਨ ਸਿਖਾ ਦਈਏ, ਵਸਤੂ ਨੂੰ ਕਿਵੇਂ ਨਿਤਾਰਨਾ, ਉਹਦੀ ਕੀਮਤ ਕਿਵੇਂ ਨਿਰਧਾਰਿਤ ਕਰਨੀ ਹੈ, ਉਹਦੀ ਵੱਧ ਤੋਂ ਵੱਧ ਵੇਚਣ ਦੇ ਉਪਰਾਲੇ ਕਿਵੇਂ ਕਰਨੇ ਆ, ਉਹਦੀ ਵੰਡ ਪ੍ਰਣਾਲੀ ਕਿਵੇਂ ਅਪਣਾਉਣੀ, ਉਹਨੂੰ ਖਪਤਕਾਰਾਂ ਤੱਕ ਵੰਡਣਾ ਕਿਵੇਂ ਹੈ। ਇਹ 4-5 ਵਿਸ਼ੇ ਆ ਜਿਨ੍ਹਾਂ ਦੇ ਉੱਤੇ ਪੰਜਾਬ ਦਾ ਪਿੰਡਾਂ ਦੇ ਵਿੱਚ ਨੌਜਵਾਨ ਜੇ ਥੋੜੀ ਜਿਹੀ ਪੜ੍ਹਾਈ ਕਰਕੇ, ਟ੍ਰੇਨਿੰਗ ਲੈ ਕੇ ਆਪਣੇ ਆਪ ਨੂੰ ਜਜ਼ਬ ਕਰਾਉਣ ਦੀ ਕੋਸ਼ਿਸ਼ ਕਰਨ, ਤਾਂ ਵਪਾਰੀਕਰਨ ਵੀ ਹੋਊਗਾ, ਮੁਨਾਫੇ ਚ ਇਜ਼ਾਫਾ ਵੀ ਹੋਊਗਾ। ਦੂਜੀ ਜਿਹੜੀ ਆਖਰੀ ਗੱਲ ਜਿਹੜੀ ਇਹਦੇ ਵਿੱਚ ਬਹੁਤ ਢੁਕਵੀਂ ਗੱਲ ਹੈ ਕਿ ਖਪਤਕਾਰਾਂ ਦਾ ਵੀ ਕਿਸੇ ਤਰੀਕੇ ਨਾਲ ਪਾਰਾ ਤਾਰਾ ਹੋਊਗਾ, ਕਿਉਂਕਿ ਖਪਤਕਾਰ ਅੱਜ ਸਿਹਤ ਦੇ ਪ੍ਰਤੀ ਵਫ਼ਾਦਾਰ ਹੈ। ਪੰਜਾਬ ਦੇ ਖਿੱਤੇ ਦੇ ਵਿੱਚ ਸਭ ਕੁਝ ਪੈਦਾ ਹੁੰਦਾ ਹੈ, ਇਸ ਖਿੱਤੇ ਦੇ ਵਿੱਚ ਜਿਣਸ ਕੋਈ ਵੀ ਹੋਵੇ ਪਰ ਉਸ ਜਿਣਸਾਂ ਤੋਂ ਉਤਪਾਦ ਘੱਟ ਮਾਤਰਾ ਚ ਤਿਆਰ ਹੁੰਦੇ ਆ। ਜੇ ਉਤਪਾਦ ਤਿਆਰ ਹੋਣ ਲੱਗ ਜਾਣ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਉਹਨਾਂ ਨੂੰ ਕੁਝ ਮੰਡੀਕਾਰੀ ਦੇ ਸਿਧਾਂਤ ਸਿੱਖ ਕੇ, ਕੁਝ ਲੇਬਲਿੰਗ, ਪੈਕੇਜਿੰਗ, ਬ੍ਰਾਂਡਿੰਗ, ਇਹ ਗੱਲਾਂ ਸਿੱਖ ਕੇ, ਵੰਡ ਪ੍ਰਣਾਲੀ ਅਪਣਾ ਕੇ ਜੇ ਕਿਤੇ ਉਹ ਨਿੱਤਰ ਜਾਣ। ਸਕਿੱਲ ਡਿਵੈਲਪਮੈਂਟ ਸੈਂਟਰ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਅਸੀਂ ਇਸ ਵਿਸ਼ਿਆਂ ਦੇ ਉੱਤੇ ਟ੍ਰੇਨਿੰਗ ਦਿੰਦੇ ਹਾਂ। ਕਮੋਡਿਟੀ ਜਿਹੜੀ ਮਰਜ਼ੀ ਹੋਵੇ, ਭਾਵੇਂ ਉਹ ਸਬਜ਼ੀਆਂ ਹੋਣ, ਫਲ ਹੋਣ, ਦਾਲਾਂ ਹੋਣ, ਤੇਲ ਬੀਜ ਵਾਲੀਆਂ ਫਸਲਾਂ ਹੋਣ ਜਾਂ ਦਾਣੇਦਾਰ ਫਸਲਾਂ ਹੋਣ, ਅਸੀਂ ਇਸ ਸਾਰੀਆਂ ਕਮੋਡਿਟੀਜ਼ ਦੇ ਉੱਤੇ ਇਨੋਵੇਟਰਸ ਕੱਢ ਰਹੇ ਹਾਂ। ਸਾਡੇ ਕੋਲ ਇੱਕ ਪ੍ਰੋਜੈਕਟ ਹੈ ਰਣਜੀਤ ਰਾਮ ਜੀ, ਬਹੁਤ ਇੰਪੋਰਟੈਂਟ ਗੱਲ ਹੈ, ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ, ਭਾਰਤ ਸਰਕਾਰ ਦਾ ਪ੍ਰੋਜੈਕਟ ਹੈ ਨਿਧੀ TBI। ਉਹਦਾ ਮਤਲਬ ਕੀ ਹੈ ਕਿ ਅਸੀਂ ਜਿੰਨੀਆਂ ਵੀ ਇਨੋਵੇਸ਼ਨਸ ਹੈ ਪਿੰਡਾਂ ਦੇ ਵਿੱਚ, ਖਾਸ ਕਰਕੇ ਸਬਜ਼ੀਆਂ, ਫਲਾਂ ਤੇ ਦਾਣੇਦਾਰ ਫਸਲਾਂ ਤੇ ਪਲਸਿਸ ਦੇ ਵਿੱਚ

0: ਬਾਰਾਂ ਦੇ ਵਿੱਚ ਉਹਨਾਂ ਦੀਆਂ ਇਨੋਵੇਸ਼ਨਸ ਨੂੰ ਅਸੀਂ ਅਡਾਪਟ ਕਰਨ ਜਾ ਰਹੇ ਹਾਂ, ਸਾਡੇ ਕੋਲ ਟੈਕਨੋਲੋਜੀ ਆ, ਅਸੀਂ ਉਸ ਟੈਕਨੋਲੋਜੀ ਨੂੰ ਨੌਜਵਾਨਾਂ ਨੂੰ ਪਰੋਸਣਾ ਹੈ। ਬਹੁਤ ਘੱਟ ਲਾਗਤ ਦੇ ਉੱਤੇ, ਬਹੁਤ ਘੱਟ ਲਾਗਤ ਲੈ ਕੇ ਉਹ ਆਪਣੀ ਦਾਲਾਂ ਦੀ ਲਿਆ ਕੇ ਪੈਕਿੰਗ ਕਰ ਸਕਦੇ ਆ, ਉਹ ਆਪਣੇ ਫਲਾਂ ਦੇ ਸਬਜ਼ੀਆਂ ਤੋਂ ਉਤਪਾਦ ਤਿਆਰ ਕਰ ਸਕਦੇ ਆ ਯੂਨੀਵਰਸਿਟੀ ਦੇ ਵਿੱਚ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਬਹੁਤ ਨੋਮੀਨਲ ਚਾਰਜਿਸ ਦੇ ਉੱਤੇ, ਤੇ ਉਹਨੂੰ ਮਾਰਕੀਟ ਦੇ ਵਿੱਚ ਉਤਾਰ ਸਕਦੇ ਆ ਪਾਇਲਟ ਪ੍ਰੋਜੈਕਟ ਦੇ ਤਹਿਤ, ਖਪਤਕਾਰ ਨਾਲ ਵਾਰਤਾਲਾਪ ਕਰ ਸਕਦੇ ਆ, ਉੱਥੋਂ ਹੌਲੀ ਹੌਲੀ ਆਪਣਾ ਵਿਸਤਾਰ ਦਿਸ਼ਾ ਨਿਰਦੇਸ਼ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਦੇ ਜਿੰਨੇ ਵੀ ਸਾਇੰਸਦਾਨ ਬੈਠੇ ਆ, ਭਾਵੇਂ ਉਹ ਪ੍ਰੋਸੈਸਿੰਗ ਦੇ ਖੇਤਰ ਚ ਹੋਣ, ਭਾਵੇਂ ਉਹ ਮੰਡੀਕਾਰੀ ਦੇ ਖੇਤਰ ਚ ਹੋਣ, ਭਾਵੇਂ ਉਹ ਪੈਕੇਜਿੰਗ, ਲੇਬਲਿੰਗ, ਬ੍ਰਾਂਡਿੰਗ ਦੀ ਗੱਲ ਕਰਦੇ ਹੋਣ, ਜਦੋਂ ਉਹ ਉਸ ਖਿੱਤੇ ਦੇ ਵਿੱਚ ਆਪਣੇ ਆਪ ਨੂੰ ਅਬਜ਼ਾਰਬ ਕਰ ਲੈਣਗੇ ਨਾ, ਦਿਸ਼ਾ ਨਿਰਦੇਸ਼ ਇਹੀ ਆ ਕਿ ਦੁਨੀਆ ਦੀ ਮੰਡੀ ਦੇ ਵਿੱਚ ਮੁਕਾਬਲਾ ਕਰ ਪਾਣਗੇ। ਅਸੀਂ ਉਹਨਾਂ ਨੂੰ ਤਿਆਰ ਕਰਨਾ ਹੈ ਇਸ ਪ੍ਰੋਜੈਕਟ ਦੇ ਤਹਿਤ, ਨਿਧੀ ਟੀਬੀਆਈ ਦੇ ਤਹਿਤ ਉਹਨਾਂ ਨੂੰ ਦੁਨੀਆ ਦੀ ਮੰਡੀ ਦੇ ਵਿੱਚ ਐਮਾਜ਼ੋਨ ਚ ਹਾਜ਼ਰੀ ਲਾਉਣ ਲਈ ਕਹਿਣਾ, ਜਿੱਥੇ ਵੀ ਸਾਡੇ ਪੰਜਾਬੀ ਬੈਠੇ ਆ ਖੇਤਰ ਦੇ ਵਿੱਚ, ਜਿੱਥੇ ਵੀ ਗਲੋਬਲ ਲੈਵਲ ਤੇ ਪੰਜਾਬੀ ਬੈਠੇ ਆ, ਉਹਨਾਂ ਨੂੰ ਪੰਜਾਬੀ ਖਾਣਾ ਪਰੋਸਣ ਦੀ ਪ੍ਰੇਰਿਤ ਕਰਨਾ।
1: ਦੇਖੋ ਡਾਕਟਰ ਸਾਹਿਬ, ਜਿੱਦਾਂ ਆਪਾਂ ਵਪਾਰੀਕਰਨ ਦੀ ਗੱਲ ਕਰ ਰਹੇ ਹਾਂ, ਕਿਉਂਕਿ ਦੋ ਚੀਜ਼ਾਂ ਹੈ, ਅਰਨਿੰਗ ਤੇ ਲਰਨਿੰਗ ਦਾ ਖੇਲ ਹੈ
0: ਜੀ।
1: ਜਿਹਨੇ ਇਹਦੀ ਚੀਜ਼ ਨੂੰ ਸਮਝ ਲਿਆ, ਕੁਛ ਲੋਕ ਤਾਂ ਪਹਿਲਾਂ ਅਰਨਿੰਗ ਵੱਲ ਜਾਂਦੇ ਹੈ, ਲਰਨਿੰਗ ਨੂੰ ਪਿੱਛੇ ਛੱਡ ਦਿੰਦੇ ਹੈ, ਤੇ ਜਿਹੜੇ ਸਿਆਣੇ ਬੰਦੇ ਉਹ ਪਹਿਲਾਂ ਲਰਨਿੰਗ ਵੱਲ ਜਾਂਦੇ ਆ ਤੇ ਅਰਨਿੰਗ ਦਾ ਬਾਅਦ ਦੇ ਵਿੱਚ ਸੋਚਦੇ ਹੈ। ਇਹ ਦੋਨਾਂ ਦਾ ਜਿਹੜਾ ਤਾਲਮੇਲ ਹੈ ਖੇਤੀ ਵਪਾਰ ਦੇ ਵਿੱਚ, ਕਿੰਨਾ ਕੁ ਜ਼ਿਆਦਾ ਜ਼ਰੂਰੀ?
0: ਬਹੁਤ ਇੰਪੋਰਟੈਂਟ ਵਿਸ਼ੇ ਦੀ ਪਕੜ ਹੁੰਦੀ ਜਾ ਰਹੀ ਹੈ ਹੌਲੀ ਹੌਲੀ, ਕਿਉਂਕਿ ਬਹੁਤ ਇੰਪੋਰਟੈਂਟ ਆ। ਪਹਿਲਾਂ ਲਰਨਿੰਗ, ਉਸ ਤੋਂ ਬਾਅਦ ਅਰਨਿੰਗ ਆਟੋਮੈਟਿਕ ਹੈ। ਜਿਹੜੀ ਟ੍ਰੇਨਿੰਗ ਲੈਣੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ, ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਸਕਿੱਲ ਡਿਵੈਲਪਮੈਂਟ ਸੈਂਟਰ, ਸਾਡੀ ਫਾਰਮਰ ਐਡਵਾਈਜ਼ਰੀ ਸਰਵਿਸ ਸੈਂਟਰ, ਜਿੰਨੇ ਵੀ ਹੈ ਪੰਜਾਬ ਦੇ ਵਿੱਚ, ਹਰੇਕ ਜ਼ਿਲ੍ਹੇ ਦੇ ਵਿੱਚ ਆ, ਅਸੀਂ ਉੱਥੇ ਟ੍ਰੇਨਿੰਗ ਦਾ ਪੂਰਾ ਪ੍ਰਬੰਧ ਹੈ। ਜਿਹੜਾ ਸਿਖਿਆਰਥੀ ਉਹ ਸਿੱਖਣਾ ਚਾਹੁੰਦਾ ਹੈ, ਉਹ ਸਾਡੇ ਨਾਲ ਜੁੜਨ, ਸਾਡੇ ਵਿਹੜੇ ਚ ਆਉਣ, ਸਾਨੂੰ ਬੁਲਾਉਣ, ਅਸੀਂ ਵੀ ਜਾਂਦੇ ਹਾਂ, ਮੇਲੇ ਲੱਗਦੇ ਆ, ਕਿਸਾਨ ਮੇਲੇ। ਸੋ ਕੁੱਲ ਮਿਲਾ ਕੇ ਜਿਹੜੀ ਤੁਸੀਂ ਗੱਲ ਕੀਤੀ ਹੈ, ਪਹਿਲਾਂ ਜੇ ਲਰਨਿੰਗ ਹੋ ਜੇ ਤਾਂ ਅਰਨਿੰਗ ਬਾਖੂਬੀ ਬਹੁਤ ਵਧੀਆ ਹੋਊਗੀ। ਦੂਜੀ ਗੱਲ, ਮਤ ਭੁੱਲਣਾ ਕਿ ਮੁਕਾਬਲਾ ਸਾਡਾ ਦੁਨੀਆ ਦੀ ਮੰਡੀ ਦੇ ਵਿੱਚ ਹੈ, ਮੁਕਾਬਲਾ ਸਾਡਾ ਆਪਸ ਚ ਵੀ ਹੈ। ਸੋ ਮੁਕਾਬਲਾ ਸਾਡਾ ਮਲਟੀਨੈਸ਼ਨਲ ਕੰਪਨੀ ਨਾਲ ਹੈ। ਸੋ ਉਸ ਚੀਜ਼ ਦੇ ਉੱਤੇ ਪਹਿਰਾ ਦੇਣ ਲਈ ਸਭ ਤੋਂ ਪਹਿਲਾਂ ਲਰਨਿੰਗ, ਆਪਣੀ ਸਕਿੱਲ ਨੂੰ ਵਧਾਉਣਾ ਸਿੱਖ ਕੇ, ਕਿਉਂਕਿ ਜਦੋਂ ਤੁਸੀਂ ਆਪਣੇ ਸਰੀਰ ਦੇ ਤਿੰਨ ਹਿੱਸਿਆਂ ਨੂੰ ਸੋਧ ਲੈਣਾ ਜੀ, ਇਹ ਸਾਇੰਟਿਫਿਕ ਖੋਜ ਦੇ ਨਤੀਜੇ ਆ, ਇਹ ਖੋਜ ਦੇ ਨਤੀਜੇ ਆ ਕਿ ਜੇ ਤੁਸੀਂ ਰੋਜ਼ ਨਵਾਂ ਸਿੱਖੋਗੇ, ਦਿਲ ਚ ਜਜ਼ਬਾ ਪੈਦਾ ਹੋਊਗਾ, 8 ਘੰਟੇ ਕੰਮ ਕਰਨ ਦੀ ਸ਼ਮਤਾ ਪੈਦਾ ਹੋਊਗੀ, ਜਦੋਂ ਤੁਸੀਂ ਸਰੀਰ ਦੇ ਤਿੰਨ ਇਹ ਅੰਗ ਸੋਧ ਲੈਣਾ, ਤੁਸੀਂ ਖੇਤੀ ਵਪਾਰੀ ਬਣ ਗਏ। ਇਹ ਸਵਾਲ ਦੇ ਜਵਾਬ ਦੇ ਵਿੱਚ ਇਹ ਪਕੜ ਕਰਨਾ ਬਹੁਤ ਜ਼ਰੂਰੀ ਆ ਕਿ ਤੁਸੀਂ ਰੋਜ਼ ਕੁਛ ਨਵਾਂ ਸਿੱਖਣਾ ਖੇਤੀ ਵਪਾਰ ਦੇ ਵਿੱਚ, ਉਹ ਟ੍ਰੇਨਿੰਗ ਦੇ ਜ਼ਰੀਏ ਹੋ ਸਕਦਾ। ਜਦੋਂ ਤੁਸੀਂ ਰੋਜ਼ ਕੁਛ ਨਵਾਂ ਸਿੱਖੋਗੇ, ਤੁਹਾਡੇ 'ਚ ਕੌਨਫੀਡੈਂਸ ਆਊਗਾ, ਜਜ਼ਬਾ ਬਣੂਗਾ ਇੱਥੇ 8 ਘੰਟੇ ਕੰਮ ਕਰਨ ਦਾ, ਕਿਉਂਕਿ એનર્ਜੀ ਆ ਸਾਡੇ 'ਚ। ਨੌਜਵਾਨਾਂ ਨੂੰ ਦਿਸ਼ਾ ਨਿਰਦੇਸ਼ ਬਹੁਤ ਇੰਪੋਰਟੈਂਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨੁਮਾਇੰਦਾ ਹੋਣ ਦੇ ਨਾਤੇ, ਕਿ 8 ਘੰਟੇ ਕੰਮ ਕਰਨ ਦੀ ਆਦਤ ਪਾ ਲਓ, ਜਜ਼ਬਾ ਬਣਾ ਲਓ ਕਿ ਅਸੀਂ ਖੇਤੀ ਵਪਾਰ ਦੇ ਵਿੱਚ ਆਪਣੇ ਆਪ ਨੂੰ ਬਹੁਤ ਉੱਤੇ ਲੈ ਕੇ ਜਾਣਾ, ਕੋਈ ਦੋ ਰਾਏ ਨਹੀਂ। ਖੇਤਾ ਸਾਡਾ ਬਹੁਤ ਵਧੀਆ, ਹਰ ਜਿਣਸ ਹੁੰਦੀ ਹੈ ਇੱਥੇ, ਉੱਥੋਂ ਪਦਾਰਥ ਬਣਾ ਕੇ ਅਸੀਂ ਪਰੋਸਾਂਗੇ, ਖਪਤਕਾਰਾਂ ਨਾਲ ਸਿੱਧੇ ਜੁੜਾਂਗੇ, ਜਦੋਂ ਖਪਤਕਾਰਾਂ ਨੂੰ ਅਸੀਂ ਆਪਣੀਆਂ ਸਰਵਿਸਿਜ਼ ਦੇਵਾਂਗੇ, ਖਪਤਕਾਰ ਖੁਸ਼ ਹੋਣਗੇ, ਉਹਨਾਂ ਦੀ ਸਿਹਤ ਠੀਕ ਹੋਊਗੀ, ਪੰਜਾਬ ਸਰਕਾਰ ਦਾ ਮੈਡੀਕਲ ਬਿੱਲ ਘਟੂਗਾ। ਸੋ ਕੁੱਲ ਮਿਲਾ ਕੇ ਇਹ ਸਾਰੀਆਂ ਗੱਲਾਂ ਤੇ ਪਹਿਰਾ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਹੱਥ ਫੜਨ ਦੀ ਕੋਸ਼ਿਸ਼ ਕਰੋ, ਉਹਨਾਂ ਦੇ ਵਿਹੜੇ ਦੇ ਵਿੱਚ ਆਪਣੇ ਆਪ ਨੂੰ ਜਜ਼ਬ ਕਰਾਉਣ ਦੀ ਕੋਸ਼ਿਸ਼ ਕਰੋ।
1: ਅੱਛਾ ਡਾਕਟਰ ਰਮਨ ਜੀ, ਦੇਖੋ ਆਪਾਂ ਹੁਣ ਜਦੋਂ ਆਪਾਂ ਆਪਣੀ ਗੱਲ ਕਰਦੇ ਹਾਂ, ਕਿਉਂਕਿ ਸਾਰੇ ਹੈ ਤਾਂ ਆਪਾਂ ਇੱਕ ਮੁਕਾਬਲੇ ਦੀ ਦੌੜ ਹੈ, ਹਰ ਬੰਦੇ ਦੀ ਬੰਦੇ ਦੇ ਨਾਲ, ਜਿੱਥੋਂ ਤੱਕ ਆਪਾਂ ਵਿਆਹ ਸਾਹਿਤ ਵੀ ਜਾਂਦੇ ਹਾਂ, ਆਪਣੇ ਆਪ ਨੂੰ ਐਨ ਸੂਟ ਬੂਟ ਪਾ ਕੇ ਟੌਂ ਟੱਪਾ ਕੱਢ ਕੇ, ਹਰ ਬੰਦੇ ਦੀ ਨਜ਼ਰ ਮੇਰੇ ਤੇ ਹੋ, ਕਿਸੇ ਵੀ ਖਿੱਤੇ ਚ ਜਾਂਦੇ ਹਾਂ, ਕਿਸੇ ਵੀ ਖੇਤਰ ਚ ਜਾਂਦੇ ਹਾਂ, ਤੇ ਉੱਥੇ ਅਸੀਂ ਇਹ ਕਹਿੰਦੇ ਹਾਂ ਕਿ ਯਾਰ ਅਟ੍ਰੈਕਸ਼ਨ ਸਾਡੇ ਵੱਲ ਹੋਵੇ, ਹਰ ਇੱਕ ਬੰਦੇ ਦਾ ਧਿਆਨ ਮੇਰੇ ਤੇ ਜਾਵੇ, ਉਹੀ ਆ ਨਾ ਗੱਲ ਵੀ ਜੋ ਦਿਖਤਾ ਹੈ ਉਹੀ ਦਿਖਤਾ ਵਾਲੀ ਹਿਸਾਬ ਹੋ ਜਾਂਦੀ ਹੈ। ਹੁਣ ਜਦੋਂ ਆਪਾਂ ਪ੍ਰੋਡਿਊਸ ਦੀ ਗੱਲ ਕਰਦੇ ਹਾਂ, ਪ੍ਰੋਡਕਟ ਦੀ ਗੱਲ ਕਰਦੇ ਹਾਂ, ਬਣਾਉਣਾ ਹਰ ਕੋਈ ਚਾਹੁੰਦਾ ਹੈ, ਅਗਰ ਤੇ ਲੋਕਾਂ ਦਾ ਨਹੀਂ ਦੁੱਧ ਵਿਕਦਾ ਤੇਰਾ ਵਿਕਦਾ ਜਾਏ ਪੂਰੇ ਪਾਣੀ, ਉਹ ਹਿਸਾਬ ਹੋ ਜਾਂਦਾ ਹੈ। ਹੁਣ ਮਾਰਕੀਟ ਦੇ ਵਿੱਚ ਜਾਣ ਲਈ ਜਾਣਾ ਹਰ ਕੋਈ ਚਾਹੁੰਦਾ ਹੈ, ਕਿਉਂਕਿ ਮਾਰਕੀਟ ਦੇ ਜਾਣ ਦੇ ਲਈ ਸਭ ਕੁਛ ਟੂਲ ਨੇ ਬੁਨਿਆਦੀ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਪੈਕਿੰਗ ਦੀ ਗੱਲ ਕਰਦੇ ਹਾਂ ਜਾਂ ਲੇਬਲਿੰਗ ਦੀ ਗੱਲ ਕਰਦੇ ਹਾਂ, ਲੇਬਲਿੰਗ ਨੀ ਜਦ ਤੱਕ ਉਹ ਦੋਨਾਂ ਚੀਜ਼ਾਂ ਦੇ ਵਿੱਚ ਜਦ ਤੱਕ ਖਿੱਚ ਨੀ, ਜਿੱਦਾਂ ਜਦ ਤੱਕ ਤੁਸੀਂ ਦਿਖਦੇ ਨੀ ਉਹ ਤੁਹਾਡੇ ਵੱਲ ਧਿਆਨ ਨਹੀਂ ਜਾਣਾ, ਤੁਹਾਡੀ ਚੀਜ਼ ਨੂੰ ਕਿੱਦਾਂ ਉਹ ਦਿਖਣਯੋਗ ਬਣਾਇਆ ਜਾਵੇ, ਕਿਉਂਕਿ ਦੋਨੋਂ ਚੀਜ਼ਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦੇਖਣਯੋਗ ਬਣਾਉਂਦੀਆਂ ਨੇ।
0: ਦੇਖੋ
1: ਇਹਦੇ ਚ ਤੁਸੀਂ ਯੂਨੀਵਰਸਿਟੀ ਕੀ ਪੱਧਰ ਤੇ ਕਰ ਰਹੀ ਹੈ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਨੌਜਵਾਨ?
0: ਦੇਖੋ ਮੇਲ ਮਿਲਾਪ ਆ ਜੀ, ਜਦੋਂ ਤੁਸੀਂ ਕਿਸੇ ਵਸਤੂ ਨੂੰ, ਪਦਾਰਥ ਨੂੰ, ਖਾਣ ਪੀਣ ਵਾਲੇ ਪਦਾਰਥ ਨੂੰ ਪਰੋਸਣਾ ਖਪਤਕਾਰਾਂ ਨੂੰ, ਤਾਂ ਮੇਲ ਮਿਲਾਪ ਉੱਥੇ ਉਹਦੇ ਵਿੱਚ ਤੁਹਾਨੂੰ ਸਾਰੇ ਉਹ ਤੌਰ ਤਰੀਕੇ ਅਪਣਾਉਣੇ ਪੈਣੇ ਆ ਕਿ ਲੇਬਲ ਦੇ ਉੱਤੇ ਸਾਨੂੰ ਸਾਰੇ ਪ੍ਰਸ਼ਨਾਂ ਦੇ ਜਵਾਬ, ਜੋ ਪ੍ਰਸ਼ਨ ਖਪਤਕਾਰ ਦੇ ਮਨ ਚ ਆਉਂਦੇ ਆ ਉੱਤਰ

0: ਲੈਵਲ ਦੇ ਉੱਤੇ ਹੋਣੇ ਚਾਹੀਦੇ ਆ ਕਿ ਇਹਦੇ 'ਚ ਤੱਤ ਕਿਹੜੇ ਕਿਹੜੇ ਆ, ਉਹ ਤੱਤਾਂ ਦੀ ਪਰਸੈਂਟੇਜ ਕਿੰਨੀ ਕਿੰਨੀ ਹੈ, ਉਸ ਤੱਤਾਂ ਦਾ ਕੋਈ ਸਰੀਰ ਨੂੰ ਲਾਭ ਹੈ ਕਿ ਹਾਨੀ ਹੈ, ਜੇ ਹਾਨੀ ਹੈ ਤਾਂ ਉਹ ਵੀ ਲਿਖਣੀ ਹੈ ਕਿ ਇਹ ਹਾਨੀ ਹੋ ਸਕਦੀ ਹੈ। ਸ਼ੱਕਰ ਰੋਗੀ ਡਾਕਟਰ ਨੂੰ ਪੁੱਛ ਕੇ ਖਾਣ, ਸ਼ਹਿਦ ਦਾ ਪ੍ਰਯੋਗ ਡਾਕਟਰ ਦੀ ਸਲਾਹ ਦੇ ਨਾਲ ਕਰਨ, ਫਿਰ ਉਹਦੇ 'ਚ ਵੱਧ ਤੋਂ ਵੱਧ ਵੇਚਣ ਦੀ ਦਰ ਲਿਖਣੀ ਹੈ, ਫਿਰ ਉਹਨੂੰ ਸਜਾਵਟ ਵਾਲੇ ਪਾਸੇ ਵੀ ਲੈ ਕੇ ਜਾਣਾ ਤਾਂ ਜੋ ਦੂਰ ਸ਼ੈਲਫ ਤੇ ਪਈ ਚੀਜ਼ ਖਪਤਕਾਰ ਨੂੰ ਆਕਰਸ਼ਿਤ ਕਰੇ ਆਪਣੇ ਕੰਨੀ 'ਚ ਖਿੱਚੇ। ਮੁਕਾਬਲੇ 'ਚੋਂ ਤਾਂ ਤਿੰਨ ਤਰ੍ਹਾਂ ਦੇ ਸ਼ਹਿਦ ਪਏ ਆ ਤਾਂ ਕਿਹਦਾ ਵਧੀਆ ਉਹ ਜਿੱਤੂਗਾ। ਸੋ ਕੁੱਲ ਮਿਲਾ ਕੇ ਪੈਕੇਜਿੰਗ ਦੇ ਤੇ ਲੇਬਲਿੰਗ ਦੇ ਸਾਰੇ ਸਿਧਾਂਤ ਅਸੀਂ ਟ੍ਰੇਨਿੰਗ ਸਿਖਾਉਂਦੇ ਹਾਂ। ਅਸੀਂ ਸਿਖਾਉਂਦੇ ਹਾਂ ਕਿ ਕਿੱਦਾਂ ਵਸਤੂ ਨੂੰ, ਪਦਾਰਥ ਨੂੰ, ਫੂਡ ਪ੍ਰੋਡਕਟ ਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਸਜਾਉਣਾ, ਪਲੱਸ ਖਪਤਕਾਰਾਂ ਦੇ ਮਨ 'ਚ ਜਿਹੜਾ ਵੀ ਸਵਾਲ ਉਤਪੰਨ ਹੁੰਦਾ, 16-17 ਤਰ੍ਹਾਂ ਦੇ ਸਵਾਲ ਉਤਪੰਨ ਹੋ ਸਕਦੇ ਆ, ਉਹ ਸਾਰਿਆਂ ਦਾ ਜਵਾਬ ਲੇਬਲ ਦੇ ਉੱਤੇ ਹੁੰਦਾ। ਮੰਨ ਲਓ ਜੇ ਲੇਬਲ ਦੇ ਉੱਤੇ ਜਗ੍ਹਾ ਦੀ ਘਾਟ ਆ ਤਾਂ ਅਸੀਂ ਨਾਲ ਪੈਂਫਲੇਟ ਟਕਾਉਂਦੇ ਹਾਂ, ਅਸੀਂ ਸਮਝਾਉਂਦੇ ਹਾਂ ਕਿ ਵਿਸਤਾਰ 'ਚ ਲਿਖਣਾ ਕਿ ਇਹਨੂੰ ਵਰਤਣਾ ਕਿਵੇਂ ਹੈ, ਖੁੰਬਾਂ ਦੀ ਵਰਤੋਂ ਕਿਵੇਂ ਕਰਨੀ ਹੈ, ਸ਼ਹਿਦ ਦੀ ਵਰਤੋਂ ਕਿਵੇਂ ਕਰਨੀ ਹੈ। ਪੈਂਫਲੇਟ ਦੇ ਉੱਤੇ ਲਿਖਿਆ ਜਾਂਦਾ, ਉਹ ਨਾਲ ਪੈਂਫਲੇਟ ਵੀ ਟਕਾਉਂਦੇ ਹਾਂ। ਉਹਦੇ ਨਾਲ ਖਪਤਕਾਰ ਜਦੋਂ ਇੱਕ ਵਾਰੀ ਖਪਤ ਕਰ ਲੈਂਦਾ ਤੁਹਾਡੀ ਉਸ ਤਿਆਰ ਕੀਤੀ ਹੋਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਤਿਆਰ ਕੀਤੀ ਹੋਈ ਵਸਤੂ ਜਦੋਂ ਖਪਤ ਕਰ ਲੈਂਦਾ ਉਹ ਹਮੇਸ਼ਾ ਲਈ ਜੁੜ ਜਾਂਦਾ। ਜਿੱਦਾਂ ਉਦਾਹਰਣ ਦੇ ਰੂਪ 'ਚ ਮੈਂ ਤੁਹਾਨੂੰ ਦੱਸਦਾ ਕਿ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਆ ਸਾਡੇ, ਅਸੀਂ ਉਹਨਾਂ ਦੇ ਵਿੱਚ ਜਿੰਨੇ ਬੀ ਕੀਪਰਸ ਆ ਉਹਨਾਂ ਨੂੰ ਇਹ ਸਿਖਾਇਆ ਕਿ ਛੋਟੇ ਬੱਚਿਆਂ ਤੋਂ ਲੈ ਕੇ 5ਵੀਂ ਜਮਾਤ ਦੇ ਬੱਚਿਆਂ ਤੋਂ ਲੈ ਕੇ 12ਵੀਂ ਜਮਾਤ ਦੇ ਬੱਚਿਆਂ ਨੂੰ ਸ਼ਹਿਦ ਖਪਤ ਕਰਨ ਦੀ ਆਦਤ ਪਵਾਓ। ਫ੍ਰੀ ਸੈਂਪਲਿੰਗ ਕਰਵਾਈ, ਪੈਡੀ ਬੀਅਰ ਪੈਕ ਦੇ ਵਿੱਚ ਕਰਾਈ ਤਾਂ ਜੋ ਛੋਟੇ ਬੱਚੇ ਆਕਰਸ਼ਿਤ ਹੋ ਸਕਣ। ਜਦੋਂ ਤੁਸੀਂ ਇੱਕ ਗ੍ਰਾਹਕ ਨੂੰ ਆਪਣੇ ਕੋਲ ਆਕਰਸ਼ਿਤ ਕਰ ਲਿਆ, ਖਾਸ ਕਰਕੇ ਛੋਟੇ ਗ੍ਰਾਹਕ ਨੂੰ, ਉਹਨੇ ਐਵਰੇਜ ਉਮਰ 67 ਸਾਲ ਹੈ, ਉਹਨੇ 67 ਸਾਲ ਤੁਹਾਡੀ ਵਸਤੂ ਦਾ ਪ੍ਰਯੋਗ ਕਰਨਾ, ਉਹਨੂੰ ਆਦਤ ਪੈਣੀ, ਉਹ ਤੁਹਾਡੇ ਖਪਤਕਾਰ ਪੱਕੇ ਨਾਲ ਜੁੜ ਜਾਣੇ। ਸੋ ਕ੍ਰਿਕਟ ਨੂੰ ਕਿਵੇਂ ਪ੍ਰਮੋਟ ਕਰਨਾ, ਵਪਾਰ ਨੂੰ ਕਿਵੇਂ ਪ੍ਰਮੋਟ ਕਰਨਾ, ਇੱਕੋ ਗੱਲ ਹੈ।
1: ਬਿਲਕੁਲ,
0: ਪਲੇਅਰ ਆਉਂਦੇ ਜਾਣਗੇ ਜਾਂਦੇ ਜਾਣਗੇ, ਪਰ ਅਸੀਂ ਉਸ ਕਮੋਡਿਟੀ ਨੂੰ ਪ੍ਰਮੋਟ ਕਰਨਾ, ਅਸੀਂ ਸਿਖਾਉਂਦੇ ਹਾਂ ਕਿ ਕਮੋਡਿਟੀ ਨੂੰ ਕਿਵੇਂ ਪ੍ਰਮੋਟ ਕਰਨਾ। ਕਮੋਡਿਟੀ ਥਾਲੀ ਦੇ ਵਿੱਚ ਕਿੰਨੇ ਵਜੇ ਤੁਹਾਡੀ ਥਾਲੀ 'ਚ ਪਰੋਸੀ ਜਾਊਗੀ, 2 ਵਾਰੀ ਪਰੋਸੀ ਜਾਊਗੀ ਕਿ 1 ਵਾਰੀ ਪਰੋਸੀ ਜਾਊਗੀ, ਹਫ਼ਤੇ 'ਚ 4 ਵਾਰੀ ਪਰੋਸੀ ਜਾਊਗੀ ਕਿ ਦਿਹਾੜੀ 'ਚ 2 ਵਾਰੀ ਪਰੋਸੀ ਜਾਊਗੀ, ਜਦੋਂ ਉਹਦੀ ਉਹ ਪੋਜੀਸ਼ਨ ਆ ਗਈ ਉਸ ਵਸਤੂ ਦੀ ਤਾਂ ਉਹਦੀ ਖਪਤ ਆਟੋਮੈਟਿਕਲੀ ਹੋਣ ਲੱਗ ਜਾਣੀ ਹੈ। ਜਦੋਂ ਖਪਤ ਵੱਧ ਗਈ ਤਾਂ ਵਸਤੂ ਦਾ ਬੋਲਬਾਲਾ ਹੋ ਜਾਣਾ, ਤਾਂ ਪਿੱਛੇ ਤਿਆਰ ਕਰਨ ਵਾਲਿਆਂ ਦਾ ਆਟੋਮੈਟਿਕਲੀ ਬੋਲਬਾਲਾ ਹੋ ਜਾਣਾ। ਸੋ ਕੁੱਲ ਮਿਲਾ ਕੇ ਮੰਡੀਕਾਰੀ ਦੀ ਜਿਹੜੀ ਸਟ੍ਰੈਟੇਜੀ ਹੈ, ਇਹ ਸਾਡੀ ਇਹ ਸਟ੍ਰੈਟੇਜੀ ਅਸੀਂ ਪ੍ਰਮੋਟ ਕਰਦੇ ਹਾਂ। ਕਮੋਡਿਟੀ ਵਾਈਜ਼ ਅਸੀਂ ਹਰੇਕ ਕਮੋਡਿਟੀ, ਦਾਲਾਂ ਹੋਣ, ਤੇਲ ਬੀਜ ਵਾਲੀਆਂ ਫਸਲਾਂ ਹੋਣ, ਫਲ ਹੋਣ, ਸਬਜ਼ੀਆਂ ਹੋਣ, ਤੁਸੀਂ ਇਨੋਵੇਟਿਵ ਕੋਈ ਪ੍ਰੋਡਕਟ ਹੋਵੇ, ਕੋਈ ਫਲ ਇਹੋ ਜਿਹਾ ਫਲ ਜਿਹੜਾ ਨਵਾਂ ਮੰਡੀ ਦੇ ਵਿੱਚ ਆਇਆ ਉਹ ਹੋਵੇ, ਅਸੀਂ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਹਾਂ। ਹੌਲੀ ਹੌਲੀ ਅਸੀਂ ਇੱਕ ਕਮੋਡਿਟੀ ਗਰੁੱਪਸ ਬਣਾਈ ਜਾਂਦੇ ਹਾਂ, ਉਹਦੇ ਵਿੱਚ ਜਿੰਨੇ ਪਲੇਅਰ ਹੈ ਪੰਜਾਬ ਦੇ, ਖਾਸ ਕਰਕੇ ਨੌਜਵਾਨ, ਉਹ ਆਈ ਜਾਂਦੇ, ਅਸੀਂ ਉਹਨਾਂ ਨੂੰ ਸਿਖਾਈ ਜਾਂਦੇ ਹਾਂ। ਕਾਫੀ ਗਤੀ ਹੋ ਚੁੱਕੀ ਹੈ, ਪਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਂਤੀ ਵਾਲੇ ਪਾਸੇ ਨੂੰ ਇਹ ਗੱਲ ਜਾ ਸਕਦੀ।
1: ਅੱਛਾ ਡਾਕਟਰ ਸਾਹਿਬ, ਇੱਕ ਨਾ ਸਾਡੀ ਜਿੱਦਾਂ ਕਹਿੰਦੇ ਕਿ ਮਾਨਸਿਕਤਾ ਦੇ ਵਿੱਚ ਚੀਜ਼ ਨੂੰ ਪਾਉਣਾ, ਇਹ ਬੜਾ ਜ਼ਰੂਰੀ ਹੈ, ਕਿਉਂਕਿ ਮਾਨਸਿਕਤਾ ਦੇ ਵਿੱਚ ਕਈ ਸੰਸਕਾਰ ਹੈ ਜਿਹੜੇ ਮੁੱਢੋਂ ਪੈ ਜਾਂਦੇ
0: ਜੀ,
1: ਤੇ ਜਦੋਂ ਤੁਸੀਂ ਜਾ ਕੇ ਇੱਕ ਉਮਰ ਦੇ ਪੱਖ ਤੇ ਉਹਨਾਂ ਸੰਸਕਾਰਾਂ ਨੂੰ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਬੜਾ ਮੁਸ਼ਕਲ ਹੋ ਜਾਂਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਾਲਾਂਕਿ ਅਸੀਂ ਖੇਤੀ ਦੇ ਨਾਲ ਜੁੜੇ ਹੋਏ ਲੋਕ ਹਾਂ, ਖੇਤੀ ਸਾਡਾ ਧੰਦਾ ਹੈ, ਪਿਤਾ ਪੁਰਖ ਹੀ ਸਾਡਾ ਪਤਾ ਨੂੰ ਕਦੋਂ ਤੋਂ ਚੱਲਦਾ ਆ ਰਿਹਾ, ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਇਹ ਹੋ ਗਈ ਹੈ ਕਿ ਜਿਸ ਉਮਰ ਦੇ ਪੱਖ ਤੋਂ, ਜਿਸ ਸਮੇਂ ਤੋਂ ਸਾਨੂੰ ਇਹ ਜੁੜਾਵ ਕਰਨਾ ਚਾਹੀਦਾ ਹੈ ਨੌਜਵਾਨਾਂ ਦਾ ਖੇਤੀ ਦੇ ਨਾਲ, ਤੇ ਉਹ ਨਹੀਂ ਹੋ ਰਿਹਾ, ਘਰਾਂ ਦੇ ਵਿੱਚ ਵੀ ਨਹੀਂ ਹੋ ਰਿਹਾ, ਔਰ ਵਿਦਿਅਕ ਪੱਧਰ ਤੇ ਵੀ ਨਹੀਂ ਹੋ ਰਿਹਾ। ਜੇ ਹੁਣ ਆਪਾਂ ਪ੍ਰਾਇਮਰੀ ਸਕੂਲਿੰਗ ਦੀ ਗੱਲ ਕਰੀਏ ਜਾਂ ਮਿਡਲ ਸਕੂਲਿੰਗ ਦੀ ਗੱਲ ਕਰੀਏ ਜਾਂ ਹਾਇਰ ਸੈਕੰਡਰੀ ਦੀ ਗੱਲ ਕਰੀਏ, ਕਿਤੇ ਵੀ ਐਗਰੀਕਲਚਰ ਦਾ ਵਿਸ਼ਾ ਜਿਹੜਾ ਹੈ ਉਹ ਪੜਾਇਆ ਨਹੀਂ ਜਾ ਰਿਹਾ, ਜਿਹੜਾ ਕਿ ਕਿਤੇ ਨਾ ਕਿਤੇ ਸਾਨੂੰ ਇਸ ਚੀਜ਼ ਤੋਂ ਦੂਰ ਲੈ ਕੇ ਜਾ ਰਿਹਾ। ਤੁਸੀਂ ਵੀ ਸੋਚਦੇ ਕਿ ਆਪਾਂ ਜੇ ਐਗਰੀ, ਕਿਉਂਕਿ ਐਗਰੀ ਸਾਇੰਸ ਹੈ,
0: ਬਿਲਕੁਲ
1: ਇਸ ਟਾਈਮ ਜਿਹੜਾ ਹੈ ਇੱਕ ਸਾਇੰਸ ਹੈ, ਤੇ ਸਾਇੰਸ ਨੂੰ ਸਮਝਣ ਲਈ ਜਿਸ ਸਮੇਂ ਤੋਂ ਸਾਨੂੰ ਇਹਨੂੰ ਸਮਝਣਾ ਚਾਹੀਦਾ ਹੈ, ਕੀ ਜ਼ਿਆਦਾ ਬਿਹਤਰ ਨਹੀਂ ਹੋਵੇਗਾ ਕਿ ਅਸੀਂ ਇਸ ਦਿਸ਼ਾ ਵੱਲ ਹੋਰ ਵਧੀਆ ਤਰੀਕੇ ਨਾਲ ਜਾ ਸਕਾਂਗੇ?
0: ਬਹੁਤ ਅੱਛੀ ਪਕੜ ਹੈ ਇਸ ਗੱਲ ਦੇ ਉੱਤੇ, ਬਿਲਕੁਲ ਸਾਇੰਸ ਦੇ ਸਿਧਾਂਤ ਦੇ ਅਨੁਸਾਰ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਆਮ ਇਨਸਾਨ 7 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਬਹੁਤ ਜ਼ਿਆਦਾ ਸਿੱਖਦਾ, ਤੇ 15 ਸਾਲ ਦੀ ਉਮਰ ਤੋਂ ਬਾਅਦ ਉਹ ਜੋ ਸਿੱਖਿਆ ਹੋਇਆ ਹੁੰਦਾ ਉਹਨੂੰ ਪ੍ਰੈਕਟਿਸ ਕਰਦਾ, ਇਹ ਸਾਇੰਸ ਦੇ ਨਤੀਜੇ ਕਹਿੰਦੇ ਆ। ਸੋ ਬਹੁਤ ਵਧੀਆ ਗੱਲ ਲੜੀ ਵਾਰਤਾ ਦੇ ਵਿੱਚ ਕਿ ਮਾਡਰਨ ਸਿੱਖਿਆ ਦੇ ਵਿੱਚ ਜੇ ਕਿਤੇ ਖੇਤੀ ਵਪਾਰ ਦਾ ਵਿਸ਼ਾ ਆ ਜੇ ਤਾਂ ਇੱਕ ਕ੍ਰਾਂਤੀ ਤੇਜ਼ ਹੋ ਸਕਦੀ, ਉਹਦੀ ਪੇਸ, ਉਹਦੀ ਸਪੀਡ ਤੇਜ਼ ਹੋ ਸਕਦੀ ਹੈ, ਕਿਉਂਕਿ ਬੱਚੇ ਦੇ ਮਨ ਚ ਜਦੋਂ ਪੈ ਗਈ ਕਿ ਆਹ ਤਾਂ ਬਹੁਤ ਵਧੀਆ ਇੱਕ ਹੀਲਾ ਵਸੀਲਾ ਕਿ ਜਿਨਸ ਸਾਡੇ ਕੋਲ ਹੈਗੀ ਆ, ਖੇਤ ਸਾਡੇ ਕੋਲ ਹੈਗੇ ਆ, ਪ੍ਰੋਡਕਸ਼ਨ ਦੇ ਵਿੱਚ ਅਸੀਂ ਐਕਸਪਰਟ ਆ, ਹਾੜੀ ਸੋਹਣੀ ਦੇ ਵਿੱਚ ਅਸੀਂ ਬੀਜਣਾ ਕਿਵੇਂ ਆ, ਉਹਨੂੰ ਉਹਦੀਆਂ ਵਾਢੀਆਂ ਕਿਵੇਂ ਕਰਨੀਆਂ, ਉਹਦੀ ਪਿਕਿੰਗ ਕਿਵੇਂ ਕਰਨੀ ਆ ਫਲ ਤੇ ਸਬਜ਼ੀ ਦੀ, ਉਹਦੇ ਬਾਰੇ ਉਹਨਾਂ ਨੂੰ ਸਾਰਾ ਕੁਛ ਗਿਆਨ ਹੈ, ਪਰ ਜੇ ਕਿਤੇ ਥੋੜ੍ਹਾ ਜਿਹਾ ਨਾਲ

ਪੌੜੀ ਕਿਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵੜਿਆਈਆਂ ਪੇ ਕਰਮ ਕਰਾਇਦਾ ਵੱਡੋ ਵੱਡਾ ਵਡਮੇਦਨੀ ਸਿਰਾ ਸਿਰ ਧੰਦਾ ਲਾਇਦਾ ਨਦਰ ਪੱਠੀ ਜੇਕਰੇ ਸੁਲਤਾਨਾ ਘਾਉ ਕਰਾਇਦਾ ਦਰ ਮੰਗਣ ਭਿੱਖ ਨਾ ਪਾਇਦਾ ਦਰ ਮੰਗਣ ਭਿੱਖ ਨਾ ਪਾਇਦਾ।

0: ਜੇ ਮਾਤਾ ਕਰਮ ਹੋਏ ਕਰਮ ਹੋਏ ਪਿਤਰੀ ਦੇ ਅੱਗੇ ਵਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਾ ਲਾਲ ਕੇ ਮੁਸਫੀਏ ਕਰੇ ਨਾਨਕੇ ਅੱਗੇ ਸੋ ਮਿਲੇ ਜੇ ਕੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਜਾਣੋ ਸਰਣਾਉਣੀ ਆਵੇ ਵਾਰੋ ਬਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਕੋਈ ਖੁਆਰ ਸੁੱਚੇ ਇਹ ਨਾ ਆਖੀਏ ਭੈਣ ਜੇ ਪਿੰਡਾਂ ਤੋਏ ਸੁੱਚੇ ਸੇ ਨਾਨਕ ਜਿਨ ਮਨ ਵਸੇ

ਬਣਾਰਿਆ ਤੁਰੇ ਪਲਾਣੇ ਪੌਣ ਵੇਗਰ ਰੰਗੀਆਂ ਸਵਾਰਿਆ ਕੋਟੇ ਬਟਮ ਮਾਰੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰ ਮਨ ਭਾਵਦੇ ਹਰ ਗੁਜਰ ਲਾਈ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਿਆਈ ਜੋ ਬਨਹਾਰਿਆ ਜਰਿਆਈ ਜੋ ਬਨਹਾਰਿਆ।

ਭਰਮ ਹੈ ਤੁਝੇ ਲੱਗ ਜਾਏ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਤਿੱਥੋਂ ਰਿਜਕ ਸੰਭਾਏ ਨਾਨਕ ਜਿਨੀ ਗੁਰਮੁਖ ਪੂਜਿਆ ਤਿੰਨਾ ਸੋਤਕ ਨਾਹੇ ਪੌੜੀ ਸਤਿਗੁਰ ਵੱਡਾ ਕਰ ਸਾਲ

ਸਤਿਗੁਰੂ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤੰਤਰੀਆਈਆਂ ਜਾਂ ਇਸ ਭਾਰਤ ਦਾ ਮਨ ਵਸਾਈਆਂ ਤਾਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿ ਤੁਠੇ ਨੌ ਨਿੰਦ ਪਾਈਆਂ ਸਹਿ ਤੁਠੇ ਨੌ ਨਿੰਦ ਪਾਈਆਂ।

0: ਨਾਨਕੇ ਵੇ ਜਾਣੀਏ ਤਿਤ ਮੁਖ ਤੁਕਾਂ ਪਏ ਮਹਲਾ ਪਹਿਲਾ।
1: ਪੰਡ ਜੰਮੀ ਹੈ ਪੰਡ ਨਿਮੀ ਹੈ

ਔੜੀ ਸਭ ਕੁ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਆ ਹੈ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀਆ ਯਾਰ ਨਾ ਹੀ ਹੈ ਜਗ ਤੱਕ ਆਇਦਗਾਰ ਵੰਡੀਆ ਮੰਦਾ ਕਿਸੇ ਨਾ ਕੀ ਪੜਕ।

ਕਰਨਾ ਕੀ ਉਹ ਕਲਾ ਤੇ ਹੀ ਤੇ ਧਾਰੀਏ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਰੇ ਮਨੋ ਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।